ਨਾ ਸੁਚਾਇਆ ਕੋਈ ਸੁਚੇ ਬੈਠਾਇਆ ਏ ਸੁਚੇ ਅੱਗੇ ਰੱਖਿਆ ਕੋਈ ਨਾ ਟਿਟ ਜਾਏ ਸੁਚਾ ਹੋਏ ਕਹਿ ਜਿਵਿਆ ਲੱਗਾ ਪਨ ਸਲੋ ਹੱਥੀ ਜਾਇ ਸੁਟਿਆ ਕਿਸੇ ਹੋ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਤੁਮਾ ਪਾਇਆ ਕਿਰਤਾ ਹੋਆ ਪਾਕ ਪਵਿੱਤ ਪਾਪੀ ਸੋ ਤਨ ਗੱਡਿਆ ਥੁੱਕ ਪਈਆਂ ਤਿਤ ਜਤ ਮੁਖ ਨਾਮ ਨਾ ਉਚਰੈ ਬਿਨ ਨਾਵੈ ਰਸ ਖਾਹੇ ਨਾਨਕ ਕਿਵੇਂ ਜਾਣੀਐ ਤੁਤ ਮੁਖ ਥੁੱਕਾ ਪਾਹੇ ਮਹੱਲਾ ਪਹਿਲਾ ਪੰਡ ਜੰਮੀਐ ਭੰਡ ਨਿਮੀਏ ਭੰਡ ਮੰਗਣ ਵੀ ਆਓ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾ ਭੰਡ ਮੂਹਾ ਭੰਡ ਪਹਲੀਏ ਭੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀਏ ਜਿ ਜੰਮੇ ਰਾਜਾਨ ਭੰਡੋ ਹੀ ਭੰਡ ਉਪਜੈ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਏ ਪਗਾਰਤੀ ਚਾਰ ਨਾਨਕ ਤੇ ਮੁਖ ਉਜਲੇ ਤੇ ਸੱਚੇ ਦਰਬਾਰ ਔਰ ਸਭ ਕੋ ਆਖੇ ਆਪਣਾ ਜਿਸ ਨਾਹੀ ਸੋਲ

ਸੱਚੇ ਨਾ ਵਾਟ ਪਰ ਸੱਚ ਮੰਗਾ ਜ ਬੈਠੇ ਤਾਂ ਖਾਏ ਦੀਵਾਨ ਇੱਕੋ ਕਲਮੇ ਕਾ ਮਾਤਮਾ ਮੇ ਦਰਲੇ ਲੇਖਾ ਪੀੜ ਛੁੱਟੇ ਨਾਨਕਾ ਜੋ

ਕਾਣ ਹੈ ਕਸਨ ਹੈ ਮਨੋ ਵਿਸਾਰੀਐ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ ਆਪੇ ਹੀ ਕਾਜ ਸਵਾਰੀਐ ਕੌੜੀ ਆਪੇ ਹੀ ਕਰਨਾ ਕਿ ਉਹ ਕਲ ਆਪੇ ਹੀ ਤੈ ਤਾਰੀਐ ਦੇਖੇ ਕਿ ਤੈ ਆਪਣਾ ਤਰਕ ਚੀ ਪੱਕੀ ਸਾਰੀਐ ਜੋ ਆਇਆ ਸੋਚਾਂ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿ ਉਸ ਮਨੋ ਵਿਸਾਰੀ ਆਪਣ ਹੱਥੀ ਆਪਣਾ ਪੇਕਾ

ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾ ਘਰ ਗੁਰ ਕੋ ਕਾਲੀਏ ਮੁੰਡਾ ਮੋਲਾ ਕਿਤੇ ਦੇ ਲੰਮੀ ਨਗਰ ਨਿਹਾਲੀਏ ਜੇ ਸਾਹਿਬ ਨਾਲ ਨਹਾਰੀਏ ਤੇ ਵੇਹੋ ਪਾਸਾ ਢਾਲੀਏ ਪਿਛਲਾ ਹੈ ਉੱਪਰ ਖਾਲੀਏ ਪਿਛਲਾ ਹੈ ਉੱਪਰ ਖਾਲੀਏ ਜਿੰਨੀ ਗੋਰ

ਤੇ ਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸ ਸਮਾਵੈ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀਂ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲਿਆਂ ਨੇ ਦੋਸਤੀ ਵਡਾ ਰੁਸੋ ਨੇ ਹੋ ਪਾਣੀ ਅੰਦਰ ਲੀਕ ਜਾਤੀ ਦਾ ਥਾ ਨੱਚਿਓ ਮਹੱਲਾ ਦੂਜਾ ਹੋਏ ਆਣਾ ਕਰੇ ਕਮਾ ਨ ਸਕੇ ਰਾਸ ਜੇ ਕਿ ਅੱਧ ਚੰਗੀ ਕਰੇ ਦੂਜੀ ਪੀ ਵੈਰਾ।

0: ਏਕ ਨੇ ਦਾਤ ਅਪਸਤੇ ਜੋ ਪਾਈਏ ਨਾਨਕ ਸਾਤਰ ਮਾਤ ਸਾਹਿਬ ਤੁਠੇ ਜੋ ਮਿਲੇ ਮਹੱਲਾ ਦੂਜਾ
1: ਏਕ ਨੇ ਚਾਕਰੀ ਭੁੱਖ ਸੁਣਾ ਜਾਏ ਨਾਨਕ ਸੇਵ ਕਾਢੀਏ
0: ਜਸੇ ਤਿਖ ਸਮ ਸਮਾਏ ਪੜੀ ਨਾਨਕ ਅੰਤ ਨ ਜਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜੀ ਵੱਡੇ ਕਿਹਾ ਗਿਆ ਕਿਸੇ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀ ਅਰਜਸ ਬਾਹੇ, ਸਾਈ ਕਾਰ ਕਮਾਵਣੀ ਤੂੰ ਛੋਡੀ ਤੇ ਨਾ ਪਾਏ, ਨਾਨਕੇ ਕੀ ਬਾਹਰੀ ਹੋਰ ਦੂਜੀ ਨਾ ਜਾਏ, ਸੋ ਕਰੇ ਜੇ ਤਿਸਰ ਜਾਏ, ਸੋ ਕਰੇ ਜੇ ਤਿਸਰ ਜਾਏ।

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ CBSE ਵੱਲੋਂ ਨਵੀਂ ਕੌਮ ਸਿੱਖਣ ਮਾਰਕਿੰਗ OSM ਪ੍ਰਣਾਲੀ ਇੱਕ ਪ੍ਰਗਤੀਸ਼ੀਲ ਵਿਧੀ ਹੈ ਜਿਸ ਦਾ ਉਦੇਸ਼ ਵਧੇਰੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਹੈ। ਸ੍ਰੀ ਪ੍ਰਧਾਨ ਨੇ ਨਵੀਂ ਦਿੱਲੀ ਵਿਚ CBSE ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। CBSE 12ਵੀਂ ਜਮਾਤ ਦੀ ਪ੍ਰੀਖਿਆ ਲਈ OSM ਪ੍ਰਣਾਲੀ ਵਿਚ ਖਾਮੀਆਂ ਤੇ ਲੋੜ ਮੁਲਾਂਕਣ ਪੋਰਟਲ ਤਕਨੀਕੀ ਦਿੱਕਤਾਂ ਬਾਰੇ ਚਿੰਤਾਵਾਂ ਬਾਰੇ ਮੰਤਰੀ ਨੇ ਸਵੀਕਾਰ ਕੀਤਾ ਕਿ ਕੁਝ ਮੁੱਦੇ ਸਾਹਮਣੇ ਆਏ ਨੇ।

ਉਹਨਾਂ ਕਿਹਾ ਕਿ ਸਰਕਾਰ ਨੇ ਖੇਤੀਬਾੜੀ ਅਤੇ ਕਿਸਾਨਾਂ ਦੀ ਭਲਾਈ ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਮੰਤਰੀ ਗੱਲ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਿਸਾਨਾਂ ਨੂੰ ਉਹਨਾਂ ਦੇ ਜਿਨਸਾਂ ਦਾ ਉਚਿਤ ਪਾਲਣ ਹੋਵੇਗਾ। ਭਾਰਤ ਅਤੇ ਚੀਨ ਨੇ ਸਰਹੱਦੀ ਇਲਾਕਿਆਂ ਵਿੱਚ

ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਹਰਜੀਤ ਕੌਰ ਹਾਜ਼ਰ ਹੈ ਤੁਹਾਡੀ ਸੇਵਾ ਵਿਚ ਸਰਾਇਕੀ ਗੀਤਾਂ ਦਾ ਪ੍ਰੋਗਰਾਮ ਲੈ ਕੇ। ਸਰਾਇਕੀ ਗੀਤ ਸਾਡਾ ਵਿਰਸਾ ਹੈ ਜਿਹੜਾ ਸੈਂਕੜਾ ਸਾਲਾਂ ਦਾ ਪੰਧ ਤੈ ਕਰਕੇ ਆਏ ਹਨ। ਇਨ੍ਹਾਂ ਦੀ ਮਿਠਾਸ, ਇਨ੍ਹਾਂ ਦਾ ਸਵਾਦ, ਇਨ੍ਹਾਂ ਦੀ ਬੋਲੀ ਸਾਡੇ ਦਿਲ ਕੋ ਸਕੂਨ ਦਿੰਦੀ ਹੈ। ਇਹ ਸਰਾਇਕੀਆਂ ਦੀ ਜ਼ੁਬਾਨ ਤੇ ਹਮੇਸ਼ਾ ਚੜੇ ਰਹਿੰਦੇ ਹਨ ਤੇ ਸਰਾਇਕੀ ਗੀਤ ਗਾਵਣ ਵਾਲੇ ਕਲਾਕਾਰਾਂ ਦਾ ਤਾਂ ਜਵਾਬ ਹੀ ਨਹੀਂ। ਜੁਗਲਬੰਦੀ ਸਰਾਇਕੀ ਗੀਤਾਂ ਵਿਚ ਇੱਕ ਗੱਲ ਕਰਿੰਦਾ ਹੈ ਤੇ ਦੂਜਾ ਉਹਦਾ ਜਵਾਬ ਦਿੰਦਾ ਏ। ਹੁਣ ਸਰਾਇਕੀ ਗੀਤ ਰੋਜ਼ਾਨਾ ਲਿਖੇ ਵੇਂਦੇ ਹਨ, ਇਸ ਤਰ੍ਹਾਂ ਸਰਾਇਕੀ ਗੀਤ ਅੱਗੋਂ ਵਧੇਂਦੇ ਵੇਂਦੇ ਹਨ। ਸੁਣਾ ਲਿਓ, ਪਿਆਰ ਵੀ ਕੀ ਸ਼ੈ ਹੈ, ਮਿਲਣ, ਵਿਛੋੜਾ, ਮੁਹੱਬਤ, ਦੂਰੀਆਂ, ਭਾਸ਼ਾ ਕੋਈ ਵੀ ਥੀਵੇ, ਗੀਤਾਂ ਵਿਚ ਪਿਆਰ ਮੁਹੱਬਤ ਦੀ ਗੱਲ ਹੀ ਬਹੁ ਹੁੰਦੀ ਏ। ਛੋਹੇ ਛੋਹੇੜੀਆਂ ਦੀ ਮੁਹੱਬਤ ਦੀ ਗੱਲ ਜਿਸ ਨਾਲ ਪਿਆਰ ਥੀਂਦਾ ਹੈ ਨਾ, ਥੀਂਦਾ ਹੈ ਇਸ ਵਿਚ ਰੋਕ ਟੋਕ ਕਹਿਣੀ ਤੇ ਛੋਹਾ ਜਦੋਂ ਛੋਹੇਰ ਕੋ ਦਿਲ ਦੇ ਡੂੰਘਾਈਆਂ ਤੋਂ ਵੱਧ ਪਿਆਰ ਕਰਿੰਦਾ ਹੈ ਤਾਂ ਉਸਕੇ ਹਾਂ ਕੋ ਇੱਕ ਸਕੂਨ ਜਿਹਾ ਮਿਲਦਾ ਹੈ ਕਿ ਹਾਂ ਉਸਕਾ ਕੋਈ ਚਾਹਣ ਵਾਲਾ ਹੈ ਤੇ ਉਹਦੇ ਲਈ ਉਹ ਪਾਗਲ ਜਿਹਾ ਹੋਈ ਫਿਰਦਾ ਹੈ। ਜੀ ਕੋ ਇਹ ਗੀਤ ਮੈਂ ਤੁਹਾਂ ਕੋ ਸੁਣਵੈਂਦੀ ਹਾਂ। ਮੈਂ ਤਪਦੀਆਂ ਗਲੀਆਂ ਵਿਚ ਫਿਰਦਾ, ਦੀਦਾਰ ਮੇਰਾ ਦਰਕਾਰ ਵੀ ਤੂੰ, ਦੁਨੀਆਂ ਦੀ ਨਾ ਕੋਈ ਲੋੜ ਮਾਹੀ, ਇੱਕ ਤੇਰਾ ਚਾਹੀਦਾ ਪਿਆਰ ਮੇਕੂ। ਤੇ ਅਗੂੰਗੀ ਥੇ ਤੇਰੇ ਇਸ਼ਕ ਨੇ ਸਾਵਲ ਯਾਰ ਮਸਤ ਮਲੰਦ ਕੀਤਾ।

ਲਿਓ। ਹੁਣ ਕੁਝ ਆਪਣੇ ਪਰਿਵਾਰ ਦੀ ਸਮਾਜ ਦੀ ਗੱਲ ਕਰਦੇ ਹਾਂ, ਗੱਲ ਕਰਦੇ ਹਾਂ ਸਾਂਝੇ ਪਰਿਵਾਰਾਂ ਦੀ। ਇੱਕ ਵੇਲਾ ਹੈ ਜਦੋਂ ਕਿਹੜੇ ਵੱਡੇ ਵੱਡੇ ਪਰਿਵਾਰ ਹੁੰਦੇ ਹੈ, ਘਰ ਸੀ ਚਿੰਤਾ ਕਹਿੰਦੀ ਖਿੰਡੇ ਰਹਿੰਦੇ, ਪਰ ਹੁਣ ਪਰਿਵਾਰ ਖਿੰਡੇ ਰਹਿੰਦੇ ਹਨ, ਕਿਸੇ ਕੋ ਕਿਸੇ ਦੇ ਪਰਵਾਹ ਨਹੀਂ ਤੇ ਵੱਲ ਦਿੱਕਤਾਂ ਵੀ ਹਨ। ਸਾਂਝਾ ਪਰਿਵਾਰ ਵਿਚ ਤੁਸਾਂ ਸੁਖ ਦੁੱਖ ਵੇਲੇ ਇਕੱਲੇ ਨਹੀਂ ਹੁੰਦੇ, ਇਕੱਲੇ ਘਰਾਂ ਵਿਚ ਮੀਆਂ ਬੀਬੀ ਬਹੁ ਨੌਕਰੀ ਕਰਦੇ, ਬਾਲਾਂ ਕੋ ਘਰ ਨੌਕਰ ਕੋਲੋ ਛੱਡੇਂਦੇ, ਕੀ ਦੇਖਭਾਲ ਹੋ ਸੀ, ਕੋਈ ਮੁਸੀਬਤ ਆਵੇ ਸੀ ਤਾਂ ਭਾਜੜਾ ਪੈ ਜਾ ਸਨ, ਵੱਲ ਘਰ ਵਿਚ ਕੋਈ ਮਾੜੀ ਸੰਗਤ ਵਿਚ ਪਾਉਂਦਾ ਵੇਂਦਾ ਤਾਂ ਤਜੁਰਬੇ ਵਾਲੇ ਲੋਕ ਗੱਲ ਕੋ ਸੰਭਾਲ ਗਿੰਦੇ ਹਨ। ਸਾਂਝੇ ਪਰਿਵਾਰਾਂ ਵਿਚ ਬਾਲਾਂ ਕੋ ਚੰਗੇ ਸੰਸਕਾਰ ਮਿਲੇਂਦੇ ਹਨ, ਦਾਦੀ ਨਾਨੀ ਦੀਆਂ ਕਹਾਣੀਆਂ ਸੁਣੇਂਦੇ ਹਨ, ਇਕੱਠੇ ਘਰ ਵਿਚ ਖਾਣਾ ਖਾਉਂਦੇ ਹਨ ਤਾਂ ਇਕ ਸਾਂਝ ਬਣੇਂਦੀ ਹੈ। ਇਸ ਰਹਿ ਕੇ ਭਾਣੋ ਭਰਾਵੋ ਕੋਸ਼ਿਸ਼ ਕਰੋ ਮਿਲ ਜੁਲ ਕੇ ਰਾਵਣ ਦੀ। ਤੇ ਹੁਣ ਮੈਂ ਤੁਹਾਨੂੰ ਸੁਣੇਂਦੀ ਹਾਂ ਸੋਫੀਆ ਮਲਿਕ ਦਾ ਗਾਇਆ ਇਕ ਬਹੁਤ ਵਧੀਆ ਗੀਤ।

ਨਖਰੇ ਲੋਕਾਂ ਦੇ ਗੀਤ ਪਸੰਦ ਆਇਆ ਨਾ ਗਾਉਣ ਵਾਲੀ ਹਨ ਸੋਫੀਆ ਮਲਿਕ ਹੁਣ ਵੱਲ ਪਿਆਰ ਦੀ ਗੱਲ ਕਰਦੇ ਹਾਂ ਪਿਆਰ ਥੀਂਦਾ ਹੈ ਵਾਅਦੇ ਤੇ ਵਾਅਦੇ ਪਏ ਹੁੰਦੇ ਨੇ ਪਰ ਸੁਣਨ ਵਾਲਿਓ ਪਿਆਰ ਤਾਂ ਥੀਂਦਾ ਹੈ ਪਰ ਅੱਗੋ ਨਿਭਾਵਣ ਦੀ ਗੱਲ ਹੈ ਜੇ ਦੋਹਾਂ ਚੋਂ ਇੱਕ ਵੀ ਕਿਧਰੇ ਹੋਰ ਜਾਵਣ ਜੇ ਪਰ ਪਿਆਰ ਖਿੰਡ ਵੇਂਦਾ ਹੈ ਹੁਣ ਛੁਹੇਰ ਕੇ ਕਰੇ ਜਿਹਦਾ ਪੈ ਪਰਦੇਸਾਂ ਕੋ ਗਿਆ ਹੈ ਕਿਤੇ ਦੀਆਂ ਤੋਂ ਉਡੀਕਦੀ ਪਈ ਹੈ ਛੋਹਰ ਵੀ ਕਦਹਾ ਰੋਂਦਾ ਹੈ ਤੇ ਰਾਤ ਨੂੰ ਕਲਹਾ ਯਾਦ ਪਿਆ ਕਰਦਾ ਹੈ ਦਿਨ ਚ ਵੀ ਇੰਤਜ਼ਾਰ ਕਰਦਾ ਹੈ ਤੇ ਰਾਤ ਨੂੰ ਵੀ ਯਕੀਨ ਨਹੀਂ ਥੀਂਦਾ ਤਾਂ ਇਸ ਦਾ ਗਵਾਹ ਤਾਂ ਵਲਾ ਆਸਮਾਨ ਵਿਚ ਨਿਕਲਣ ਵਾਲੇ ਚੰਦ ਤੇ ਤਾਰੇ ਹੀ ਹਨ ਜਿਹੜੇ ਉਸ ਨੂੰ ਦੱਸਦੇ ਪਏ ਹਨ ਕਿ ਪਿਆਰ ਕਰਨਾ ਬਹੁਤ ਸੌਖਾ ਹੈ ਤੇ ਨਿਭਾਵਣਾ ਬਹੁਤ ਔਖਾ ਹੈ ਹੁਣ ਮੈਂ ਤੁਹਾਨੂੰ ਜਿਹੜਾ ਗੀਤ ਸੁਣਵੈਂਦੀ ਪਈ ਹਾਂ ਤੁਸੀਂ ਸਮਝ ਜਾਸੋ ਗੀਤ ਹੈ ਅੱਲਾ ਹੈ ਗਵਾਹ ਸਾਡੀ ਨਹੀਂ ਨਿਭਦੀ ਤੇਰੇ ਸਿਵਾ ਸਾਡੀ ਨਹੀਂ ਨਿਭਦੀ।

ਤੁਹਾਡੇ ਕੀਤੇ ਗਿਣ ਕੇ ਆਈ ਹਾਂ ਇੱਕ ਬਹੁਤ ਵਧੀਆ ਗੀਤ ਜਿਸ ਵਿੱਚ ਛੂਹਰ ਕੋ ਛੂਹੇਰ ਨਾਲ ਪਿਆਰ ਹੈ ਪਰ ਛੂਹੇਰ ਕੋ ਹੈ ਕਿ ਨਹੀਂ ਪਤਾ ਕਿ ਨਹੀਂ ਕਦੇ ਕਦੇ ਤਾਂ ਇੰਜ ਥੀਂਦਾ ਹੈ ਕਿ ਛੂਹਰ ਇੰਤਜ਼ਾਰ ਕਰਿੰਦਾ ਹੈ ਛੂਹਰ ਦੀ ਕਿ ਅੱਜ ਉਸ ਮਿਲਣ ਦਾ ਵਾਅਦਾ ਕੀਤਾ ਹੈ ਉਹ ਜ਼ਰੂਰ ਆਵਣ ਵਾਲੀ ਹੈ ਪਰ ਛੂਹੇਰ ਨਹੀਂ ਆਉਂਦੀ ਅਗਲੇ ਨੇ ਮਿਲਣ ਦਾ ਵਾਅਦਾ ਕਰਿੰਦੀ ਹੈ ਵੱਲ ਵੀ ਨਹੀਂ ਆਉਂਦੀ ਇਹੋ ਕੇ ਆਖਸੂ ਕਰਾਰ ਕਰਿੰਦੀ ਹੈ ਪਰ ਆਉਂਦੀ ਨਹੀਂ ਇਸ ਹਾਲ ਘੁੰਡੇ ਹੋਏ ਇਹ ਗੀਤ ਜਿਸ ਵਿੱਚ ਛੂਹਰ ਸੋਚਿੰਦਾ ਹੈ ਕਦੇ ਯਾਰ ਹੋਣ ਦਾ ਸਾਡਾ ਕਦੇ ਪਿਆਰ ਹੋਣ ਦਾ ਸਾਡਾ ਆਓ ਚਸ ਗਿਣਦੇ ਹਾਂ ਇਸ ਗੀਤ ਦੀ ਕਲਾਕਾਰ ਹਿੰਦ ਮਹਿਕ ਮਲਿਕ।

ਤੁਸਾਂ ਮਹਿਕ ਮਲਿਕ ਦੀ ਆਵਾਜ਼ ਵਿਚ ਸੁਣਦੇ ਪਏ ਹਵੇ। ਸਾਡੇ ਸਰਾਇਕੀ ਗੀਤਾਂ ਦਾ ਪ੍ਰੋਗਰਾਮ ਤੁਹਾਂ ਕੋ ਕਿੰਜ ਦਾ ਲੱਗਾ ਸਾਕੋ ਖਤ ਗਾਲ ਕੇ ਦੱਸੋ। ਤੇ ਹੁਣ ਪ੍ਰੋਗਰਾਮ ਇੱਥੇ ਖਤਮ ਥਿੰਦਾ ਹੈ। ਹਰਜੀਤ ਕੌਰ ਕੋ ਦੇਵੋ ਇਜਾਜ਼ਤ।

ਸਾਮਿਨ ਲੋ ਸ਼ੁਰੂ ਕਰਦੇ ਹਾਂ ਸਿਲਸਿਲਾ ਅੱਜ ਦੀ ਗੱਲ ਦਾ। ਸਾਮਿਨ ਸਾਡੀ ਅੱਜ ਦੀ ਗੱਲ ਦਾ ਵਿਸ਼ਾ ਹੈ ਮਹਾਨ ਦੇਸ਼ ਭਗਤ ਵੀਡੀ ਸਾਵਰਕਰ। ਵੀਡੀ ਸਾਵਰਕਰ ਵਿਨਾਇਕ ਦਾਮੋਦਰ ਸਾਵਰਕਰ ਜਿਨ੍ਹਾਂ ਨੂੰ ਲੋਕ ਵੀਰ ਸਾਵਰਕਰ ਦੇ ਨਾਮ ਦੇ ਨਾਲ ਵੀ ਜਾਣਦੇ ਨੇ, ਭਾਰਤ ਦੇ ਆਜ਼ਾਦੀ ਸੰਗਰਾਮੀ, ਲੇਖਕ, ਕਵੀ ਤੇ ਰਾਜਨੀਤਿਕ ਵਿਚਾਰਕ ਨੇ। ਇਨ੍ਹਾਂ ਦਾ ਜਨਮ 28 ਮਈ 1883 ਨੂੰ ਮਹਾਰਾਸ਼ਟਰ ਦੇ ਪਾਗੂਰ ਪਿੰਡ ਦੇ ਵਿਚ ਹੋਇਆ ਸੀ। ਸਾਵਰਕਰ ਨੇ ਛੋਟੀ ਉਮਰ ਤੋਂ ਹੀ ਅੰਗਰੇਜ਼ ਹਕੂਮਤ ਦੇ ਖਿਲਾਫ਼ ਆਵਾਜ਼ ਚੱਕਣੀ ਸ਼ੁਰੂ ਕਰ ਦਿੱਤੀ ਸੀ। ਲੰਡਨ ਵਿਚ ਕਾਨੂੰਨ ਦੀ ਪੜ੍ਹਾਈ ਦੇ ਦੌਰਾਨ ਉਹ ਕ੍ਰਾਂਤੀਕਾਰੀ ਗਤੀਵਿਧੀਆਂ ਦੇ ਨਾਲ ਜੁੜੇ ਅਤੇ ਭਾਰਤ ਦੀ ਆਜ਼ਾਦੀ ਦੇ ਲਈ ਨੌਜਵਾਨਾਂ ਨੂੰ ਉਨ੍ਹਾਂ ਨੇ ਪ੍ਰੇਰਿਤ ਕੀਤਾ। ਉਨ੍ਹਾਂ ਨੇ 1857 ਦੀ ਲੜਾਈ ਨੂੰ ਭਾਰਤ ਦੀ ਪਹਿਲੀ ਆਜ਼ਾਦੀ ਦੀ ਜੰਗ ਦਸਿਆ। 1910 ਵਿਚ ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਅੰਡਮਾਨ ਦੀ ਸੈਲੂਲਰ ਜੇਲ੍ਹ ਵਿਚ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। ਉਥੇ ਉਨ੍ਹਾਂ ਨੇ ਕਈ ਸਾਲ ਮੁਸ਼ਕਲ ਹਾਲਾਤਾਂ ਦੇ ਵਿਚ ਗੁਜ਼ਾਰੇ। ਸਾਵਰਕਰ ਹਿੰਦੂਤਵਾ ਵਿਚਾਰਧਾਰਾ ਦੇ ਪ੍ਰਮੁੱਖ ਵਿਚਾਰਕ ਮੰਨੇ ਜਾਂਦੇ ਸਨ। ਉਹ ਹਿੰਦੂ ਮਹਾਸਭਾ ਦੇ ਨਾਲ ਵੀ ਜੁੜੇ ਰਹੇ। ਉਨ੍ਹਾਂ ਦੀ ਭੂਮਿਕਾ ਅਤੇ ਵਿਚਾਰ ਭਾਰਤੀ ਰਾਜਨੀਤੀ ਦੇ ਵਿਚ ਚਰਚਾ ਦਾ ਵਿਸ਼ਾ ਨੇ। ਆਪਣੇ ਜੀਵਨ ਦੌਰਾਨ ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖੀਆਂ, ਸਮਾਜਿਕ ਸੁਧਾਰਾਂ ਦੀ ਗੱਲ ਕੀਤੀ। ਸਾਵਰਕਰ ਨੇ ਆਪਣੇ ਵਿਦਿਆਰਥੀ ਜੀਵਨ ਦੇ ਵਿਚ ਹੀ ਅਭਿਨਵ ਭਾਰਤ ਨਾਮ ਦੀ ਗੁਪਤ ਕ੍ਰਾਂਤੀਕਾਰੀ ਸੰਸਥਾ ਬਣਾਈ ਸੀ। ਉਨ੍ਹਾਂ ਨੇ ਵਿਦੇਸ਼ਾਂ ਵਿਚ ਰਹਿੰਦੇ ਹੋਏ ਭਾਰਤ ਦੀ ਆਜ਼ਾਦੀ ਦੇ ਲਈ ਕ੍ਰਾਂਤੀਕਾਰੀ ਵਿਚਾਰ ਫੈਲਾਏ। ਲੰਡਨ ਦੇ ਵਿਚ ਰਹਿੰਦੇ ਸਮੇਂ ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਦੇ ਖਿਲਾਫ਼ ਲਿਖਤਾਂ ਤੇ ਭਾਸ਼ਣਾਂ ਰਾਹੀਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦੀ ਪ੍ਰਸਿੱਧ ਕਿਤਾਬ ਦ ਇੰਡੀਅਨ ਵਾਰ ਆਫ ਇੰਡੀਪੈਂਡੈਂਸ 1857 ਨੂੰ ਅੰਗਰੇਜ਼ ਸਰਕਾਰ ਨੇ ਬੈਨ ਕਰ ਦਿੱਤਾ ਸੀ ਕਿਉਂਕਿ ਇਸ ਵਿਚ ਕ੍ਰਾਂਤੀਕਾਰੀ ਵਿਚਾਰ ਸਨ। ਅੰਗਰੇਜ਼ ਸਰਕਾਰ ਨੂੰ ਡਰ ਸੀ ਕਿ ਇਸ ਕਿਤਾਬ ਨੂੰ ਪੜ੍ਹ ਕੇ ਲੋਕ ਇਨ੍ਹਾਂ ਦੇ ਨਾਲ ਜੁੜ ਜਾਣਗੇ। ਸਾਵਰਕਰ ਨੂੰ 2 ਵਾਰ ਉਮਰ ਕੈਦ ਦੀ ਸਜ਼ਾ ਹੋਈ ਸੀ ਜਿਸ ਨੂੰ ਮਿਲਾ ਕੇ 50 ਸਾਲ ਦੀ ਸਜ਼ਾ ਕਿਹਾ ਜਾਂਦਾ ਹੈ। ਅੰਡਮਾਨ ਦੀ ਸੈਲੂਲਰ ਜੇਲ੍ਹ ਦੇ

ਜਿਸਨੇ ਆਪਣੀ ਐਲੀਮੈਂਟਸ ਟ੍ਰਿਲੋਜੀ ਦੇ ਨਾਲ ਬਹੁਤ ਹੀ ਮਸ਼ਹੂਰ ਫਿਲਮਾਂ ਦਿੱਤੀਆਂ। ਅਰਥ, ਭਾਰਤ ਪਾਕਿਸਤਾਨ ਵੰਡ ਦੇ ਦਰਦ ਨੂੰ ਦਰਸਾਉਂਦੀ ਫਿਲਮ। ਇਹ ਫਿਲਮ ਲੇਖਿਕਾ ਬਾਪਸੀ ਸਿੱਧੂਆ ਦੇ ਨਾਵਲ ਕ੍ਰੈਕਿੰਗ ਇੰਡੀਆ ਤੇ ਆਧਾਰਿਤ ਸੀ। ਵਾਟਰ ਫਿਲਮ ਦੀ ਸ਼ੂਟਿੰਗ ਦੌਰਾਨ ਵਿਰੋਧ ਵੀ ਹੋਇਆ। ਬਾਅਦ ਵਿਚ ਇਹ ਫਿਲਮ ਸ੍ਰੀਲੰਕਾ ਦੇ ਵਿਚ ਸ਼ੂਟ ਕੀਤੀ ਗਈ। ਦੀਪਾ ਮਹਿਤਾ ਦੀਆਂ ਫਿਲਮਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਕਾਫੀ ਪ੍ਰਸ਼ੰਸਾ ਮਿਲੀ। ਵਾਟਰ ਨੂੰ ਅਕੈਡਮੀ ਅਵਾਰਡ ਆਸਕਰ ਦੇ ਲਈ ਵੀ ਨਾਮਜ਼ਦ ਕੀਤਾ ਗਿਆ। ਦੀਪਾ ਮਹਿਤਾ ਉਹ ਡਾਇਰੈਕਟਰ ਸੀ ਜਿਸਨੇ ਸਿਨੇਮਾ ਰਾਹੀਂ ਸਮਾਜ ਨੂੰ ਆਪਣਾ ਆਇਨਾ ਦਿਖਾਇਆ। ਉਨ੍ਹਾਂ ਦੀਆਂ ਫਿਲਮਾਂ ਸਿਰਫ ਕਹਾਣੀਆਂ ਨਹੀਂ, ਸਮਾਜ ਦੇ ਕੌੜੇ ਸੱਚ ਸਨ। ਦੀਪਾ ਮਹਿਤਾ ਦੀਆਂ ਫਿਲਮਾਂ ਅਕਸਰ ਔਰਤਾਂ ਦੇ ਹੱਕਾਂ ਦੇ ਉਤੇ, ਸਮਾਜਿਕ ਪਾਬੰਦੀਆਂ ਅਤੇ ਮਨੁੱਖੀ ਰਿਸ਼ਤਿਆਂ ਤੇ ਕੇਂਦਰਿਤ ਹੁੰਦੀਆਂ ਨੇ। ਉਨ੍ਹਾਂ ਦੀ ਫਿਲਮ ਫਾਇਰ ਨੇ ਭਾਰਤ ਵਿਚ ਕਾਫੀ ਚਰਚਾ ਅਤੇ ਵਿਵਾਦ ਵੀ ਪੈਦਾ ਕੀਤਾ ਕਿਉਂਕਿ ਇਸਦਾ ਵਿਸ਼ਾ ਉਸ ਸਮੇਂ ਬਹੁਤ ਬੋਲਡ ਮੰਨਿਆ ਗਿਆ। ਵਾਟਰ ਵਿਚ ਉਸਨੇ ਵਿਧਵਾਵਾਂ ਦੀ ਜ਼ਿੰਦਗੀ ਅਤੇ ਸਮਾਜਿਕ ਭੇਦਭਾਵ ਨੂੰ ਦਰਸਾਇਆ। ਉਨ੍ਹਾਂ ਦੀ ਫਿਲਮ ਮੇਕਿੰਗ ਦੀ ਖਾਸ ਗੱਲ ਇਹ ਹੈ ਕਿ ਉਹ ਸੰਵੇਦਨਸ਼ੀਲ ਵਿਸ਼ਿਆਂ ਤੇ ਬੇਖੌਫ ਢੰਗ ਦੇ ਨਾਲ ਪੇਸ਼ ਕਰਦੀ ਹੈ।

प्रोग्राम चल रहा माजे दी महक ते अज इस प्रोग्राम दे विच गल कर रहे हां दीपा मेहता दी अपनी फिल्म मेकिंग दे विच उसने बेखौफ ढंग दे नाल संवेदनशील विषयां नूं प्रसारित कीता। दीपा मेहता ने कई हॉलीवुड दे अंतरराष्ट्रीय प्रोजेक्टां ते भी काम कीता। ਉਹ ਕਹਿੰਦੀ ਏ ਕਿ ਸਿਨੇਮਾ ਸਿਰਫ ਮਨੋਰੰਜਨ ਨਹੀਂ ਸਮਾਜ ਦੇ ਨਾਲ ਗੱਲ ਕਰਨ ਦਾ ਇਕ ਮਾਧਿਅਮ ਹੁੰਦਾ। ਮਿਡਨਾਈਟ ਚਿਲਡਰਨ, ਹੈਵਨ ਔਨ ਦਾ ਅਰਥ, ਇਹ ਉਸਦੀਆਂ ਹੋਰ ਵੀ ਮਸ਼ਹੂਰ ਫਿਲਮਾਂ ਰਹੀਆਂ। ਦੀਪਾ ਮਹਿਤਾ ਉਹ ਏ ਜਿਸਨੇ ਕੈਮਰੇ ਨੂੰ ਸਮਾਜ ਦੀ ਆਵਾਜ਼ ਬਣਾ ਦਿੱਤਾ। ਉਹ ਫਿਲਮਾਂ ਨਹੀਂ ਬਣਾਉਂਦੀ, ਉਸਦੀਆਂ ਫਿਲਮਾਂ ਸਵਾਲ ਪੁੱਛਦੀਆਂ ਨੇ ਸਮਾਜ ਤੋਂ। ਆਪਣੀਆਂ ਫਿਲਮਾਂ ਦੇ ਵਿਚ ਭਾਵਨਾਵਾਂ, ਰਾਜਨੀਤੀ, ਧਰਮ ਤੇ ਸਮਾਜਿਕ ਹਕੀਕਤਾਂ ਦਾ ਮਿਲਾਪ ਉਸਨੇ ਵਿਖਾਇਆ। ਅਕਸਰ ਭਾਰਤੀ ਸਮਾਜ ਦੇ ਉਹ ਪੱਖ ਨੇ ਉਨ੍ਹਾਂ ਦੀਆਂ ਫਿਲਮਾਂ ਦੇ ਵਿਚ ਜੋ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਦੇ ਨੇ। ਕਈ ਵਾਰ ਉਨ੍ਹਾਂ ਨੂੰ ਆਪਣੀਆਂ ਫਿਲਮਾਂ ਕਰਕੇ ਵਿਰੋਧ ਤੇ ਧਮਕੀਆਂ ਦਾ ਸਾਹਮਣਾ ਵੀ ਕਰਨਾ ਪਿਆ, ਪਰ ਉਹ ਹਮੇਸ਼ਾ ਦੀਪਾ ਮਹਿਤਾ ਆਪਣੀ ਸੋਚ ਤੇ ਡਟੀ ਰਹੀ। ਦੀਪਾ ਮਹਿਤਾ ਦੀਆਂ ਫਿਲਮਾਂ ਕਈ ਅੰਤਰਰਾਸ਼ਟਰੀ ਫਿਲਮ ਮੇਲਿਆਂ ਦੇ ਵਿਚ ਦਿਖਾਈਆਂ ਗਈਆਂ ਤੇ ਉਨ੍ਹਾਂ ਨੇ ਕਈ ਤਰ੍ਹਾਂ ਦੇ ਇਨਾਮ ਵੀ ਜਿੱਤੇ।

ਦਸਵੇਂ ਵਿਰਕ ਦੀ ਆਵਾਜ਼ ਦੇ ਵਿਚ ਹੁਣੇ ਤੁਸੀਂ ਇਹ ਗੀਤ ਸੁਣਿਆ। ਵਾਧੇ ਆਪਣੇ ਅਗਲੇ ਸਿਲਸਿਲੇ ਵੱਲ, ਅਗਲਾ ਸਿਲਸਿਲਾ ਸੁਗਮ ਸੰਗੀਤ ਦੀ ਸ਼ੁਰੂਆਤ ਕਰਦੇ ਹਾਂ ਪਦੁਮਨ ਤੋਂ।

ਤੁਸੀਂ ਸੁਣ ਰਹੇ ਸੀ ਦੇਸ਼ ਪੰਜਾਬ ਪ੍ਰੋਗਰਾਮ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਵੀਰਾਂ ਦੀ ਲੰਘ ਆਈਏ।
1: ਆਜੋ ਸੰਧੂ ਸਾਹਿਬ, ਆਜੋ ਬੱਚੇ ਵਾਲੇ, ਆਜੋ।
0: ਆ ਗਏ ਜੀ, ਆ ਗਏ। ਜੈ ਹਿੰਦ ਜੀ, ਰੁੜੀਆ ਰਾਮ ਜੀ, ਜੈ ਹਿੰਦ।
1: ਜੈ ਹਿੰਦ ਜੀ, ਜੈ ਹਿੰਦ ਜੀ। ਸੰਧੂ ਸਾਹਿਬ, ਬੱਚੇ ਵਾਲੇ, ਕੀ ਹਾਲ ਚਾਲ ਹੈ ਤੁਹਾਡਾ?
0: ਹਾਲ ਚਾਲ ਵਧੀਆ ਜੀ, ਆਪਣਾ ਸੁਣਾਓ।
1: ਹਾਲ ਚਾਲ ਤਗੜਾ। ਦੇਖੋ, ਜ਼ਿੰਦਗੀ ਦੇ ਵਿਚ ਕਈ ਲੋਕ ਕਾਮਯਾਬ ਦੇਖਦੇ ਆ, ਕਈ ਨਾਕਾਮਯਾਬ ਦੇਖਦੇ ਆ। ਜਦ ਕੇ ਸੰਧੂ ਸਾਹਿਬ ਆਪਾਂ ਦੇਖਦੇ ਆ ਵੀ ਸਾਧਨ ਵੀ ਇੱਕੋ ਜਿਹੇ ਨੇ ਤੇ ਸੋਚ ਵੀ ਇੱਕੋ ਜਿਹੀ ਆ, ਪਰ ਗੱਲ ਸਿਰਫ ਇਹ ਕਿ ਵਰਤੋਂ ਕਰਨ ਦੀ ਆ ਜਾਂਦੀ ਹੈ।
0: ਦੇਖੋ, ਜਦੋਂ ਹੁਣ ਬੱਚੇ ਹੁਣ ਆਪਾਂ ਕਿਹੜੇ ਹੁੰਦੇ ਆ, ਦੌੜਾਂ ਵਾਲੇ, ਇੱਕੋ ਟਰੈਕ ਤੇ
1: ਬਿਲਕੁਲ
0: ਦੌੜਦੇ ਆ,
1: ਇੱਕੋ
0: ਜਿਹਾ ਮੌਕਾ ਮਿਲਦਾ, ਪਰ ਕੋਈ ਅੱਗੇ ਨਿਕਲ ਜਾਂਦਾ, ਕੋਈ ਪਿੱਛੇ ਰਹਿ ਜਾਂਦਾ ਹੈ।
1: ਇਹੀ ਹੈ ਕਿ ਤੁਸੀਂ ਮੌਕੇ ਦੀ ਵਰਤੋਂ ਕਿਸ ਲਿਹਾਜ਼ ਨਾਲ ਕਰਦੇ ਹੋ। ਇਹੀ ਹੈ, ਕਾਮਯਾਬ ਤੇ ਨਾਕਾਮਯਾਬ ਇਨਸਾਨ ਦੇ ਵਿਚ ਫਰਕ ਸਿਰਫ ਇੰਨਾ ਕੀ ਹੈ ਨਾ, ਤੇ ਇਹ ਜਿਹੜੇ ਬੰਦੇ ਸਹੀ ਮੌਕੇ ਤੇ ਸਹੀ ਦਿਸ਼ਾ ਦੇ ਵਿਚ ਮਿਹਨਤ ਕਰਦੇ ਆ ਉਹ ਅੱਗੇ ਨਿਕਲ ਜਾਂਦੇ ਆ, ਤੇ ਜਿਹੜੇ ਬੰਦੇ ਮੌਕਾ ਜਦੋਂ ਉਹਨਾਂ ਨੂੰ ਮਿਲਦਾ ਹੈ ਤੇ ਉਹ ਦਿਸ਼ਾ ਉਹਨਾਂ ਦੀ ਸਹੀ ਨਹੀਂ ਹੁੰਦੀ, ਉਹ ਕਿਤੇ ਨਾ ਕਿਤੇ ਸੰਧੂ ਸਾਹਿਬ ਪਿੱਛੇ ਰਹਿ ਜਾਂਦੇ ਹੈ। ਹੁਣ ਅਗਲਾ ਕਹਿੰਦਾ ਜੀ, ਸਾਨੂੰ ਕੀ ਪਤਾ ਵੀ ਦਿਸ਼ਾ ਕਿਹੜੀ ਸਹੀ ਹੈ, ਇਹ ਤਾਂ ਸਾਰਾ ਕੁਝ ਜਿੱਦਾਂ ਕਹਿੰਦੇ ਦਿਸ਼ਾ ਸੂਚਕ ਵੀ ਤੁਹਾਡੇ ਅੰਦਰ ਹੀ ਹੈ, ਰੱਬ ਨੇ ਲਾਇਆ।
0: ਕਈ ਵਾਰ ਦੇਖੋ ਰੁੜੀ ਰਾਮ ਜੀ, ਜਿਹੜੀ ਨਾਕਾਮਯਾਬੀ ਵੀ ਕਾਮਯਾਬੀ ਦੀ ਬੁਨਿਆਦ ਆ,
1: ਪਹਿਲੀ ਮੰਜ਼ਿਲ ਹੈ।
0: ਹਾਂਜੀ, ਜੇ ਆਪਾਂ ਦੇਖੀਏ ਕਿ ਇਕਦਮ ਕਈ ਵਾਰ ਨਹੀਂ ਸਫਲ ਹੁੰਦੇ ਤੇ ਅਸੀਂ ਬੰਦਾ ਸੋਚਦਾ ਕਿ ਮੇਰੇ ਚ ਕੀ ਕਮੀ ਸੀਗੀ, ਉਹ ਕਮੀ ਦੂਰ ਕਰਕੇ ਫਿਰ ਬਹੁਤ ਅੱਗੇ ਨਿਕਲ ਜਾਂਦੇ ਹੈਗੇ, ਕਾਮਯਾਬ ਵੀ ਹੋ ਜਾਂਦੇ।
1: ਇਹ ਤੁਹਾਡੇ ਵਾਲੀ ਗੱਲ ਉਹੀ ਹੈ ਨਾ, ਇਹ ਅਧੂਰੀ ਗੱਲ ਇੱਥੇ ਕਰਕੇ ਵੀ ਉਹ ਕਹਿੰਦੇ ਆ ਕਿ ਅੱਜ ਕਮੀ ਕੀ ਹੈ। ਦੂਜੇ ਜਿਹੜੇ ਬੰਦੇ ਹੁੰਦੇ ਆ ਉਹ ਕਹਿੰਦੇ ਯਾਰ, ਮੈਨੂੰ ਤਾਂ ਅੱਜ ਸਫਲਤਾ ਨਹੀਂ ਮਿਲੀ, ਮੈਂ ਫਿਰ ਹੋਰ ਦੂਜਾ ਕੰਮ ਕਰਕੇ ਦੇਖਦਾ।
0: ਹਿੰਮਤ ਨਹੀਂ ਹਾਰਨੀ ਚਾਹੀਦੀ,
1: ਇੱਥੇ ਆ ਕੇ ਕਿਤੇ ਨਾ ਕਿਤੇ ਅਸੀਂ ਆਪਣਾ ਫੈਸਲਾ ਗਲਤ ਕਰ ਬੈਠਦੇ ਹਾਂ। ਦੇਖੋ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਪਹਿਲੀ ਹੱਲੇ ਜਾਂ ਪਹਿਲੀ ਸੱਟੇ ਕਾਮਯਾਬੀ ਜਾਂ ਸਫਲਤਾ ਨਹੀਂ ਮਿਲਦੀ, ਹੈ ਨਾ। ਇਹ ਤਾਂ ਦੇਖੋ, ਜਦੋਂ ਆਪਾਂ ਕਿਸੇ ਵੀ ਕੰਮ ਦੇ ਵਿਚ, ਚਾਹੇ ਉਹ ਖੇਤੀਬਾੜੀ ਨਾਲ ਜੁੜਿਆ, ਚਾਹੇ ਵਪਾਰ ਨਾਲ ਜੁੜਿਆ, ਕੋਈ ਵੀ ਕੰਮ ਹੈ, ਪਹਿਲਾਂ ਕੰਮ ਦੀ ਸਾਇੰਸ ਦੇ ਨਾਲ ਰਲ ਗੱਡ ਹੋਣਾ ਪੈਂਦਾ ਤੁਹਾਨੂੰ। ਜਦੋਂ ਕੰਮ ਤੁਹਾਡੇ ਨਾਲ ਰਲ ਗੱਡ ਹੋ ਜਾਂਦਾ ਹੈ, ਤੁਹਾਨੂੰ ਉਹਦੀ ਸਾਇੰਸ ਸਮਝ ਆ ਜਾਂਦੀ ਹੈ, ਫਿਰ ਕੰਮ ਜਿਹੜਾ ਹੈ ਉਹਦੇ ਪਾਸੇ ਸਹੀ ਪੈਂਦੇ ਹੈ। ਹੁਣ ਕੰਮ ਜੇ ਆਪਾਂ ਕਹੀਏ ਵੀ ਜੀ, ਕੰਮ ਦੀ ਮੈਂ ਤਾਂ ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈ ਲਈ ਤੇ ਮੈਂ ਟ੍ਰੇਨਿੰਗ ਕਰਕੇ ਆਇਆ ਸੀ, ਮੈਂ ਕੰਮ ਕੀਤਾ ਤੇ ਮੈਨੂੰ ਫਿੱਟ ਨਹੀਂ ਬੈਠਿਆ, ਤੂੰ ਟ੍ਰੇਨਿੰਗ ਕਰਕੇ ਆਇਆ ਭਾਈ, ਵਧੀਆ ਗੱਲ ਹੈ, ਤੂੰ ਜਾਣਕਾਰੀ ਕੰਮ ਚੋਂ ਵੀ ਲੈਤੀ ਹੈ, ਪਰ ਇਹ ਜ਼ਰੂਰੀ ਨਹੀਂ ਕਿ ਪਹਿਲੀ ਸੱਟੇ ਤੁਹਾਨੂੰ ਕਾਮਯਾਬੀ ਮਿਲੇ। ਇਸ ਕਰਕੇ ਜਿੱਦਾਂ ਤੁਸੀਂ ਸਭ ਤੋਂ ਗੱਲ ਕੀਤੀ ਹੈ ਕਿ ਆਪਣੀ ਜਿਹੜਾ ਕੰਮ ਹੈ ਉਹ ਚ ਸਫਲਤਾ ਕਿਉਂ ਨਹੀਂ ਮਿਲੀ, ਸਫਲਤਾ ਕਿਸ ਕਰਕੇ ਹੱਥ ਲੱਗੀ ਹੈ, ਜੇ ਆਪਾਂ ਉਹ ਤੇ ਥੋੜਾ ਜਿਹਾ ਨਜ਼ਰਸਾਨੀ ਸ਼ੁਰੂ ਕਰ ਦਈਏ, ਉਹਨੂੰ ਦੇਖਣਾ ਸ਼ੁਰੂ ਕਰ ਦਈਏ ਕਿ ਮੈਥੋਂ ਕਮੀ ਕਿੱਥੇ ਰਹਿ ਗਈ ਹੈ ਨਾ,
0: ਧੀਰਜ ਵੀ ਰੱਖਣਾ ਪੈਂਦਾ।
1: ਬਿਲਕੁਲ,
0: ਧੀਰੇ ਧੀਰੇ ਰੇ ਮਨਾ, ਧੀਰੇ ਸਭ ਕੁਛ ਹੋਏ,
1: ਬਿਲਕੁਲ ਸਹਿਜ ਪੱਕੇ ਸੋ ਮਿੱਠਾ
0: ਹੋ।
1: ਉਹ ਸਹਿਜਤਾ ਜਿਹੜੀ ਆ ਉਹ ਤੁਹਾਡੀ ਕਾਮਯਾਬੀ ਚ ਬਦਲ ਦਿੰਦੀ ਹੈ, ਤੁਹਾਡੀ ਅਸਫਲਤਾ ਨੂੰ ਸਫਲਤਾ ਦੀ ਕਾਮਯਾਬੀ ਚ ਬਦਲ ਦਿੰਦੀ ਹੈ। ਇਸ ਕਰਕੇ ਜਿੱਦਾਂ ਕਹਿੰਦੇ ਕਿ ਥੋੜਾ ਜਿਹਾ ਸਬਰ ਤੇ ਸੰਤੋਖ ਤੇ ਸੰਜਮ ਰੱਖ ਕੇ ਜਦੋਂ ਅਸੀਂ ਕਿਸੇ ਕੰਮ ਦੇ ਵਿਚ ਮਿਹਨਤ ਕਰਦੇ ਹਾਂ ਤੇ ਕੰਮ ਜਿਹੜਾ ਹੈ ਸਿੱਧਾ ਪੈਂਦੇ ਪੈਂਦਾ ਦੋ ਬੋਲ ਗਾਉਣ ਦੇ ਲੁਣੇ ਆ।

0: ਹਾਂਜੀ ਰੁੜੀਆ ਰਾਮ ਜੀ
1: ਸੰਧੂ ਸਾਹਿਬ ਬੱਚਿਆਂ ਨੂੰ ਆਪਾਂ ਸਾਰੇ ਜਾਣਦੇ ਆ ਜਿੱਦਾਂ ਸਿਆਣੇ ਵੀ ਕਹਿੰਦੇ ਵੀ ਖਾਈਏ ਦਾਲ ਜਿਹੜੀ ਨਿਵੇਂ ਹੱਡਾਂ ਦੇ ਨਾਲ ਹੁਣ ਦਾਲਾਂ ਦੀ ਕਾਸ਼ਤਕਾਰੀ ਇੱਕ ਬਹੁਤ ਅਹਿਮ ਵਿਸ਼ਾ ਇਸ ਕਰਕੇ ਬਣ ਜਾਂਦਾ ਹੈ ਕਿ ਸਾਡੇ ਸਰੀਰ ਲਈ ਤੇ ਧਰਤੀ ਦੀ ਸਿਹਤ ਲਈ
0: ਦੋਨੋਂ ਕੰਮ ਕਰਦੇ ਆ ਜੀ
1: ਦੋਨਾਂ ਲਈ ਫਾਇਦੇਮੰਦ ਹੈ ਦਾਲਾਂ ਹੈ ਕਿ ਨਹੀਂ ਸੋ ਇਸ ਕਰਕੇ ਦਾਲਾਂ ਦੇ ਵਿੱਚ ਹੁਣ ਜਿੱਦਾਂ ਬੜਾ ਅਨੁਕੂਲ ਸਮਾਂ ਹੈ ਅਰਹਰ ਅਰਹਰ ਦੀ ਕਾਸ਼ਤਕਾਰੀ ਦਾ ਜਿਹੜਾ ਸੋਇਆਬੀਨ ਦੀ ਫਸਲ ਹੈ ਉਹਦਾ ਅਰਹਰ ਦੀ ਜਿਹੜੀ ਫਸਲ ਹੈ
0: ਬੜੀ ਮਹੱਤਤਾ ਹੈ ਜੀ ਇਹਦੀ ਇਹਦੀ ਤਾਂ ਇੰਨੀ ਮਹੱਤਤਾ ਆ ਨਾ ਆਪਣੇ ਨਾ ਸਾਊਥ ਚਲੇ ਜਾਓ ਸਾਂਬਰ ਚ ਬੜੀ ਪੈਂਦੀ ਹੈ ਬਣਦਾ ਇਹਦੇ ਨਾਲ ਆ
1: ਹੋਰ ਵੀ ਬੜੇ ਜਿੱਦਾਂ ਕਹਿੰਦੇ ਆ ਕਿ ਅਰਹਰ ਤੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਦਾਰਥ ਤਿਆਰ ਕਰ ਲੈਂਦੇ ਹੈ ਗੱਲ ਇਹੀ ਹੈ ਕਿ ਤੁਸੀਂ ਉਹਨੂੰ ਸੋਚ ਨੂੰ ਲਾਉਣੇ ਕਿਸ ਪਾਸੇ ਸੋ ਅਰਹਰ ਦੀ ਕਾਸ਼ਤਕਾਰੀ ਦੇ ਬਾਬਤ ਡਾਕਟਰ ਹਰਪ੍ਰੀਤ ਕੌਰ ਹੋਣਾ ਜਾਣਕਾਰੀਆਂ ਸਾਂਝੀਆਂ ਕੀਤੀਆਂ ਆਪਾਂ ਸਾਂਝੀਆਂ ਕਰਦੇ
2: ਡਾਕਟਰ ਹਰਪ੍ਰੀਤ ਕੌਰ ਵਿਰਕ ਜੀ ਸਭ ਤੋਂ ਪਹਿਲਾਂ ਦਿਹਾਤੀ ਪ੍ਰੋਗਰਾਮ ਦੀ ਬੈਠਕ ਤੁਹਾਨੂੰ ਜੀ ਆਇਆਂ ਕਹਿੰਦੇ ਆ ਡਾਕਟਰ ਸਾਹਿਬ ਦਾਲਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿਉਂਕਿ ਇੱਕ ਤਾਂ ਕਈ ਪੱਖਾਂ ਤੋਂ ਦਾਲਾਂ ਸਾਡੇ ਲਈ ਮਹੱਤਵ ਰੱਖਦੀਆਂ ਨੇ ਅੱਜ ਦੀ ਖੇਤੀ ਅਜੋਕੀ ਖੇਤੀ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਕਿਉਂਕਿ ਇੱਕ ਤਾਂ ਸਾਡੀ ਜਿਹੜੀ ਫਸਲੀ ਜ਼ਮੀਨੀ ਜਿਹੜੀ ਆਪਾਂ ਲੋੜ ਕਹਿ ਸਕਦੇ ਕਿ ਜ਼ਮੀਨ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਆਪਾਂ ਕਹਿੰਦੇ ਕਿ ਦਾਲਾਂ ਦੀ ਕਾਸ਼ਤ ਸਾਨੂੰ ਕਰਨੀ ਚਾਹੀਦੀ ਹੈ ਦੂਜਾ ਇਹ ਹੈ ਵੀ ਭਾਅ ਭੰਤਾ ਦਾਲਾਂ ਦਾ ਕਿੱਥੇ ਪਹੁੰਚਿਆ ਹੈ ਉਹ ਵੀ ਆਪਾਂ ਸਾਰੇ ਜਾਣਦੇ ਹਾਂ ਤੇ ਘਰ ਦੀ ਦਾਲ ਜਿਹੜੀ ਘਰ ਦੀ ਦਾਲ ਹੈ ਕੁੱਲ ਮਿਲਾ ਕੇ ਇਹ ਹੈ ਕਿ ਅੱਜ ਦੀ ਖੇਤੀ ਦੇ ਵਿੱਚ ਦਾਲਾਂ ਦਾ ਮਹੱਤਵ ਸਾਡੇ ਲਈ ਬਹੁਤ ਜ਼ਿਆਦਾ ਹੈ ਕਿਉਂਕਿ ਤੁਸੀਂ ਤਾਂ ਦੇਖੋ ਇੱਕ ਮਾਹਰਾਨਾ ਖੇਤੀਬਾੜੀ ਯੂਨੀਵਰਸਿਟੀ ਨਾਲ ਤਾਲਕ ਰੱਖਦੇ ਹੋ ਇਸ ਟਾਈਮ ਜੇ ਆਪਾਂ ਦਾਲਾਂ ਦੀ ਜੇ ਸਥਿਤੀ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਕਿਉਂਕਿ ਆਮ ਤੌਰ ਤੇ ਝੋਨਾ ਕਣਕ ਝੋਨਾ ਇਸ ਫਸਲੀ ਚੱਕਰ ਚ ਬਹੁਤ ਘੱਟ ਕਿਸਾਨ ਬਹੁਤ ਘੱਟ ਰਕਬੇ ਦੇ ਵਿੱਚ ਜਿਹੜਾ ਹੈ ਦਾਲਾਂ ਨੂੰ ਲੈ ਕੇ ਆ ਰਿਹਾ ਕੀ ਸਥਿਤੀ ਅੱਜ ਕੱਲ
3: ਤੁਸੀਂ ਬਹੁਤ ਵਧੀਆ ਸਵਾਲ ਕੀਤਾ ਕਿ ਆਪਾਂ ਜਿਸ ਤਰ੍ਹਾਂ ਜਾਣਦੇ ਹਾਂ ਕਿ ਕਣਕ ਝੋਨਾ ਜਿਹੜਾ ਫਸਲੀ ਚੱਕਰ ਹੈ ਜਿਹੜੀ ਸੌਣੀ ਰੁੱਤ ਦੀ ਫਸਲ ਹੈ ਜ਼ਿਆਦਾਤਰ ਪੰਜਾਬ ਚ ਝੋਨਾ ਲੱਗਦਾ ਹੈ ਤੇ ਕਿੰਨਾ ਤਕਰੀਬਨ 35 ਲੱਖ ਹੈਕਟੇਅਰ ਏਰੀਆ ਜਿਹੜਾ ਝੋਨੇ ਦੇ ਹੇਠ ਆ ਗਿਆ ਤੇ ਜੇ ਆਪਾਂ ਇਹਨੂੰ ਬਦਲ ਜਿਹੜਾ ਬਦਲ ਚਾਹੀਦਾ ਹੈ ਆਪਾਂ ਨੂੰ ਖੇਤੀ ਵਿਭਿੰਨਤਾ ਦੀ ਆਪਾਂ ਗੱਲ ਕਰਦੇ ਹਾਂ ਤੇ ਦਾਲਾਂ ਹੀ ਹੈ ਜਿਹੜੀ ਖੇਤੀ ਵਿਭਿੰਨਤਾ ਚ ਅਹਿਮ ਰੋਲ ਅਦਾ ਕਰ ਸਕਦੀਆਂ ਹੈ ਜੇ ਆਪਣੀ ਪੰਜਾਬ ਚ ਤਕਰੀਬਨ 50,000 ਹੈਕਟੇਅਰ ਦਾਲਾਂ ਦੇ ਹੇਠ ਹੈਗਾ ਤੇ ਉਹਦੇ ਜਿਹੜੀ ਆਪਣੀ ਲੋੜ ਹੈਗੀ ਹੈ ਤਕਰੀਬਨ 5 ਲੱਖ ਟਨ ਦੀ ਰਿਕੁਆਇਰਮੈਂਟ ਹੈ ਪਰ ਜਿਹੜੀ ਪ੍ਰੋਡਕਸ਼ਨ ਹੈਗੀ ਹੈ ਉਹ ਤਕਰੀਬਨ 40,000 ਟਨ ਪ੍ਰੋਡਕਸ਼ਨ ਹੁੰਦੀ ਹੈ ਉਹ ਕਾਫੀ ਘੱਟ ਹੈ ਤੇ ਇਸ ਲਈ ਆਪਾਂ ਨੂੰ ਦਾਲਾਂ ਵੱਲ ਆਉਣਾ ਹੀ ਪਊਗਾ ਔਰ ਜਿਸ ਤਰ੍ਹਾਂ ਪਾਣੀ ਦਾ ਪੱਧਰ ਥੱਲੇ ਜਾਈ ਜਾ ਰਿਹਾ ਦਿਨ ਬ ਦਿਨ ਤਕਰੀਬਨ 2 ਫੁੱਟ ਪਾਣੀ ਹਰ ਸਾਲ ਥੱਲੇ ਜਾਈ ਜਾ ਰਿਹਾ ਤੇ ਆਉਣ ਵਾਲੇ ਟਾਈਮ ਚ ਜਿੱਦਾਂ 150 ਬਲਾਕ ਹੈ ਪੰਜਾਬ ਚ ਉਹਦੇ ਚ 132 ਬਲਾਕ ਜਿਹੜੇ ਹੈ ਉਹ ਡਾਰਕ ਜ਼ੋਨ ਦੇ ਅੰਡਰ ਆ ਗਏ ਨੇ ਤੇ ਜੇ ਆਪਾਂ ਆਉਣ ਵਾਲੀ ਪੀੜੀਆਂ ਲਈ ਪਾਣੀ ਦੀ ਬਚਤ ਕਰਨੀ ਹੈ ਜਾਂ ਆਪਣੇ ਲਈ ਪਾਣੀ ਪੰਜਾਬ ਦੇ ਪਾਣੀ ਨੂੰ ਬਚਾਉਣਾ ਹੈ ਤੇ ਆਪਾਂ ਨੂੰ ਖੇਤੀ ਵਿਭਿੰਨਤਾ
1: ਅੱਛਾ ਡਾਕਟਰ ਸਾਹਿਬ ਦੇਖੋ ਗੱਲ ਇਹ ਫਸਲੀ ਚੱਕਰ ਤਾਂ ਆਪਾਂ ਬਦਲਣਾ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਬੜਾ ਮੁਸ਼ਕਲ ਜਿਹਾ ਕੰਮ ਹੈ ਜੇ ਆਪਾਂ ਅੱਜ ਜ਼ਿਮੀਦਾਰ ਨੂੰ ਕਹੀਏ ਵੀ ਕਣਕ ਝੋਨੇ ਦਾ ਫਸਲੀ ਚੱਕਰ ਬਦਲ ਲੈ ਉਹ ਤੇ ਸੰਭਵ ਨਹੀਂ ਹੈ ਅਸੰਭਵ ਗੱਲ ਹੈ ਪਰ ਫਿਰ ਵੀ ਆਪਾਂ ਸੰਭਵ ਜਿਹੜੀ ਚੀਜ਼ ਹੈ ਸੰਭਵ ਸਾਡੇ ਲਈ ਇਹੀ ਚੀਜ਼ ਹੈ ਕਿ ਅਸੀਂ ਫਸਲੀ ਚੱਕਰ ਐਸਾ ਅਪਣਾਈਏ ਵੀ ਸੱਪ ਵੀ ਮਰ ਜਾਵੇ ਤੇ ਸੋਟੀ ਵੀ ਵੱਜ ਜਾਵੇ ਦਾਲਾਂ ਵੀ ਵਿੱਚ ਫਿੱਟ ਹੋ ਜਾਣ ਤੇ ਫਸਲੀ ਚੱਕਰ ਵੀ ਸਾਡਾ ਇਸ ਤਰ੍ਹਾਂ ਦਾ ਆ ਜੇ ਝੋਨਾ ਵੀ ਆ ਜੇ ਕਣਕ ਵੀ ਆ ਜੇ ਚਲੋ ਬਾਸਮਤੀ ਵੀ ਕਈ ਰਕਮਿਆਂ ਦੇ ਵਿੱਚ ਆਪਾਂ ਦੇਖਦੇ ਹਾਂ ਲੱਗਦੀ ਹੈ ਕਿਹੜੇ ਕਿਹੜੇ ਫਸਲੀ ਚੱਕਰ ਹੈ ਮਹੱਤਵਪੂਰਨ ਕਿਉਂਕਿ ਹੁਣ ਆਪਾਂ ਦੇਖੋ ਹਾੜੀ ਦੀ ਗੱਲ ਤਾਂ ਨਹੀਂ ਕਰਦੇ ਆਪਾਂ ਸਾਉਣੀ ਦੀ ਜਦੋਂ ਗੱਲ ਕਰਦੇ ਹਾਂ ਤੇ ਕਿਹੜੇ ਕਿਹੜੇ ਫਸਲੀ ਚੱਕਰ ਹੈ ਜਿਨ੍ਹਾਂ ਦੇ ਵਿੱਚ ਦਾਲ ਜਿਹੜੀ ਬਹੁਤ ਜ਼ਿਆਦਾ ਫਿੱਟ ਬੈਠ ਜਾਂਦੀ ਹੈ
3: ਜੇ ਆਪਾਂ ਝੋਨੇ ਤੋਂ ਇਲਾਵਾ ਆਪਾਂ ਸੌਣੀ ਰੁੱਤ ਚ ਆਪਾਂ ਅਰਹਰ ਦੀ ਕਾਸ਼ਤ ਕਰ ਸਕਦੇ ਆ ਅਰਹਰ ਹੋਗੀ ਜਾਂ ਸੌਣੀ ਰੁੱਤ ਦੀ ਮੂੰਗੀ ਹੋਗੀ ਮਾਂਹ ਹੋਗੇ ਇਹ ਲਗਾਏ ਜਾ ਸਕਦੇ ਆ ਜਾਂ ਸੋਇਆਬੀਨ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਝੋਨੇ ਦੇ ਨਾਲ ਉਸ ਤੋਂ ਬਾਅਦ ਆਪਾਂ ਕਣਕ ਲੈ ਸਕਦੇ ਆ ਜਾਂ ਕਣਕ ਝੋਨਾ ਅਰਹਰ ਕਣਕ ਤੇ ਉਹਦੇ ਵਿੱਚ ਜੇ ਆਪਾਂ ਲੇਟ ਕਣਕ ਕਈ ਹੈਗੀ ਇੱਕ ਕਿਸਮ ਇਹਦੇ ਚ PAU AL 882 ਕਿਸਮ ਹੈ ਜਿਹੜੀ ਪਛੇਤੀ ਵੀ ਲੱਗ ਸਕਦੀ ਹੈ ਤੇ ਆਪਾਂ ਵਿੱਚ 60 ਮੂੰਗੀ ਵੀ ਲੈ ਸਕਦੇ ਆ
1: ਮਤਲਬ ਇਹ ਫਿੱਟ ਹੋ ਸਕਦੀ ਹੈ
3: ਹਾਂਜੀ ਹਾਂਜੀ
1: ਚਾਹੀਏ ਤੇ ਲੈ ਸਕਦੇ ਆਪਾਂ
3: ਅਰਹਰ ਜਿਹੜੀ ਆਪਣੇ ਇਹ ਅਰਹਰ ਚ ਅਲੱਗ ਅਲੱਗ ਪੂਰੇ ਇੰਡੀਆ ਚ ਜਿਹੜੀ ਕਿਸਮਾਂ ਲਾਈਆਂ ਜਾਂਦੀਆਂ ਅਲੱਗ ਅਲੱਗ ਡਿਊਰੇਸ਼ਨ ਦੀ ਹੈ ਜਿੱਥੇ ਆਪਣੇ ਜਿਹੜੀ ਆਪਾਂ ਲਾਉਂਦੇ ਆ ਉਹ ਅਰਲੀ ਡਿਊਰੇਸ਼ਨ ਚ ਆ ਜਾਂਦੀ ਹੈ ਇੱਕ ਮਿਡ ਡਿਊਰੇਸ਼ਨ ਹੁੰਦੀ ਹੈ ਇੱਕ ਲੇਟ ਜਿਹੜੀਆਂ ਜ਼ਿਆਦਾ ਸਮਾਂ ਲੈਂਦੀ ਹੈ ਤੇ ਜਿਹੜੀ ਆਪਣੀ ਵਾਲੀ ਹੈ ਉਹ ਇਹਦੇ ਚ ਫਿੱਟ ਆ ਜਾਂਦੀ ਹੈ। ਅਰਹਰ ਤੋਂ ਬਾਅਦ ਆਪਾਂ ਕਣਕ ਆਰਾਮ ਨਾਲ ਲੈ ਸਕਦੇ ਹਾਂ।
2: ਅੱਛਾ, ਹੁਣ ਜਿਦਾਂ ਤੁਸੀਂ ਅਰਹਰ ਦੀ ਜ਼ਿਕਰ ਕੀਤਾ, ਹੁਣ ਆਮ ਤੌਰ ਤੇ ਤਾਂ ਕਿਉਂਕਿ ਆਪਾਂ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਸਾਡੇ ਜ਼ਿਆਦਾਤਰ ਤਾਂ ਮੂੰਗੀ ਮਸਰੀ ਚੱਲਦੀ ਹੈ, ਸਾਡੇ ਲੋਕ ਜ਼ਿਆਦਾਤਰ ਮੂੰਗੀ ਮਸਰੀ ਖਾਂਦੇ ਹੈ। ਤੇ ਮੂੰਗੀ ਦੀ ਜਦੋਂ ਆਪਾਂ ਦੇਖਦੇ ਹਾਂ ਕਿ ਮੂੰਗੀ ਸੱਠੀ ਮੂੰਗੀ ਲੋਕੀ ਕਾਸ਼ਤ ਕਰਦੇ ਹੈ, ਕਾਫੀ ਰਕਬੇ ਚ ਵੀ ਕਰਦੇ ਹੈ, ਅਰਹਰ ਦੀ ਜਦੋਂ ਗੱਲ ਕਰਦੇ ਹਾਂ ਇਹ ਦਾਲ ਦਾ ਕਿੰਨਾ ਕੁ ਮਹੱਤਵ ਹੈ ਸਾਡੀ ਜਿੱਦਾਂ ਰਸੋਈ ਦੇ ਵਿੱਚ ਗੱਲ ਕਰਦੇ, ਕਿਉਂਕਿ ਚੀਜ਼ ਅਸੀਂ ਉਹੀ ਉਗਾਵਾਂਗੇ ਨਾ ਜਿਹੜੀ ਸਿੱਧੇ ਤੌਰ ਤੇ ਸਾਡੀ ਰਸੋਈ ਦੇ ਵਿੱਚ ਵੀ ਕਿਤੇ ਨਾ ਕਿਤੇ ਸਾਡੀ ਲੋੜ ਬਣ ਕੇ ਆਉਂਦੀ ਹੈ।
3: ਜਿਹੜੀ ਅਰਹਰ ਹੈ ਇਹ ਦਾਲ ਦੇ ਰੂਪ ਚ ਆਪਾਂ ਇਸਤੇਮਾਲ ਕਰ ਸਕਦੇ ਹਾਂ। ਆਪਣੇ ਅਰਹਰ ਦੀ ਦਾਲ ਨਹੀਂ ਖਾਧੀ ਜਾਂਦੀ, ਪਰ ਜ਼ਿਆਦਾਤਰ ਇੰਡੀਆ ਚ ਅਰਹਰ ਛੋਲਿਆਂ ਤੋਂ ਬਾਅਦ ਜਿਹੜੀ ਸਭ ਤੋਂ ਵੱਧ ਦਾਲ ਪਲਸ ਦਾ ਪ੍ਰੋਡਕਸ਼ਨ ਹੁੰਦਾ ਉਹ ਅਰਹਰ ਹੀ ਹੈ। ਅਰਹਰ ਦੂਜੇ ਨੰਬਰ ਤੇ ਖੇਤੀ ਕੀਤੀ ਜਾਂਦੀ ਹੈ, ਤੇ ਸਾਊਥ ਵਗੈਰਾ ਸਾਂਬਰ ਵਗੈਰਾ ਚ ਦਾਲ ਦਾ ਬਹੁਤ ਇਸਤੇਮਾਲ ਹੁੰਦਾ ਹੈ, ਜਾਂ ਇਦੋਂ ਤੁਸੀਂ ਐਜ਼ ਅ ਫੀਡ ਵੀ ਯੂਜ਼ ਕਰ ਸਕਦੇ ਹੋ। ਤੇ ਤੀਜਾ ਇਹਦੇ ਚ ਕਿ ਬਾਲਣ ਦੇ ਤੌਰ ਤੇ ਵੀ ਇਹਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੇ ਅਰਹਰ ਦਾ ਇਹਦੇ ਚ ਨਾਲੇ ਪ੍ਰੋਟੀਨ ਦਾ ਮੁੱਖ ਸਰੋਤ ਹੈ, ਦੂਸਰਾ ਇਹ ਹਵਾ ਵਿਚੋਂ ਨਾਈਟ੍ਰੋਜਨ ਨੂੰ ਜ਼ਮੀਨ ਚ ਫਿਕਸ ਵੀ ਕਰਨ ਦੀ ਇਹਦੀ ਸ਼ਮਤਾ ਹੁੰਦੀ ਹੈ ਕਿ ਆਉਣ ਵਾਲੀ ਫਸਲ ਲਈ ਵੀ ਨਾਈਟ੍ਰੋਜਨ ਨੂੰ ਮੁਹੱਈਆ ਕਰਵਾਉਂਦੀ ਹੈ।
2: ਅੱਛਾ ਡਾਕਟਰ ਹਰਪ੍ਰੀਤ ਜੀ, ਇੱਕ ਗੱਲ ਇਹ ਹੈ ਕਿ ਦੇਖੋ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਸਾਡੇ ਸਾਹਮਣੇ, ਜਿਨ੍ਹਾਂ ਚੋਂ ਅਸੀਂ ਇੱਕ ਦਿੱਕਤ ਇਹ ਵੀ ਹੈ ਕਿ ਝੋਨੇ ਕਣਕ ਦੇ ਫਸਲੀ ਚੱਕਰ ਨੇ ਸਾਡੀ ਜ਼ਮੀਨ ਨੂੰ ਜਿਹੜਾ ਕੁਛ ਇਸਾਂ ਦਾ ਉਹਦਾ ਬਣਤਰ ਬਣਾਤੀ ਹੈ ਕਿ ਉਹਦੇ ਚ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਅਨਫਿਟ ਹੋ ਗਈਆਂ, ਜਿਨ੍ਹਾਂ ਦੇ ਵਿੱਚ ਆਪਾਂ ਦਾਲਾਂ ਦੀ ਵੀ, ਕਿਉਂਕਿ ਭਾਲ ਵਾਲੀਆਂ ਪੈ ਰਹੀਆਂ ਹੁੰਦੀਆਂ ਸੀ ਜਿਨ੍ਹਾਂ ਦੇ ਵਿੱਚ ਦਾਲਾਂ ਹੋਈਆਂ, ਜਿੱਦਾਂ ਮੂੰਗਫਲੀ ਵਾਲੀਆਂ ਫਸਲਾਂ, ਛੋਲਿਆਂ ਦੀ ਗੱਲ ਆਪਾਂ ਸਾਰੀਆਂ ਫਸਲਾਂ ਦੀ ਗੱਲ ਕਰਦੇ ਹਾਂ, ਉਹ ਬੜੇ ਆਰਾਮ ਨਾਲ ਹੋ ਜਾਂਦੀਆਂ ਸੀਗੀਆਂ ਕਿਉਂਕਿ ਭੂਮੀ ਦੀ ਬਣਤਰ ਇਸ ਤਰ੍ਹਾਂ ਦੀ ਸੀ। ਅੱਜ ਕਿਤੇ ਨਾ ਕਿਤੇ ਭੂਮੀ ਦੀ ਬਣਤਰ ਨੂੰ ਲੈ ਕੇ ਵੀ ਸਾਡੇ ਲਈ ਇੱਕ ਸਵਾਲ ਖੜਾ ਹੋ ਗਿਆ ਹੈ ਕਿ ਜੇ ਇਹ ਫਸਲਾਂ ਦੀ ਕਾਸ਼ਤ ਆਪਾਂ ਕਰਨੀ ਹੈ, ਕਿਉਂਕਿ ਆਮ ਤੌਰ ਤੇ ਤਾਂ ਬ੍ਰਾਹਮੀ ਹਾਲਤਾਂ ਦੇ ਵਿੱਚ ਫਸਲਾਂ ਚੱਲਦੀਆਂ ਸੀਗੀਆਂ, ਤੇ ਕੀ ਤੁਸੀਂ ਸੋਚਦੇ ਹੋ ਕਿ ਜਦੋਂ ਆਪਾਂ ਇਹਨਾਂ ਜ਼ਮੀਨਾਂ ਦੇ ਵਿੱਚ ਇਹਨਾਂ ਫਸਲਾਂ ਨੂੰ ਲੈ ਕੇ ਆਉਣਾ, ਕੋਈ ਦਿੱਕਤ ਲੱਗਦੀ ਹੈ ਤੁਹਾਨੂੰ?
3: ਜਿਹੜੀ ਅਰਹਰ ਦੀ ਕਾਸ਼ਤ ਲਈ ਆਪਾਂ ਨੂੰ ਜਿਹੜੀ ਜ਼ਮੀਨ ਦੀ ਲੋੜ ਹੁੰਦੀ ਉਹ ਹੁੰਦੀ ਚੰਗੇ ਜਲ ਨਿਕਾਸ ਵਾਲੀ ਹੋਵੇ, ਤੇ ਕਲਰ ਤੋਂ ਰਹਿਤ ਹੋਵੇ ਜਾਂ ਲੂਣ ਵਾਲੇ ਤੋਂ ਰਹਿਤ ਹੋ, ਬਾਕੀ ਹਰੇਕ ਤਰ੍ਹਾਂ ਦੀ ਜ਼ਮੀਨ ਚ ਹੋ ਜਾਂਦੀ ਹੈ।
2: ਅੱਛਾ ਡਾਕਟਰ ਸਾਹਿਬ, ਜਦੋਂ ਆਪਾਂ ਕਿਸਮਾਂ ਦੀ ਗੱਲ ਕਰਦੇ ਹਾਂ, ਦੇਖੋ ਜ਼ਮੀਨੀ ਲੋੜਾਂ ਦੀ ਆਪਾਂ ਗੱਲ ਕਰ ਲਈ ਹੈ, ਕਿਸਮਾਂ ਤੁਸੀਂ ਕਿਹਾ ਵੀ ਅਰਲੀ ਵਰਾਇਟੀ ਹੈ, ਕਿਹੜੀ ਕਿਸਮ ਹੈ ਜਿਹਨੂੰ ਤਰਜੀਹ ਦੇਣੀ ਚਾਹੀਦੀ ਹੈ?
3: ਆਪਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਦੋ ਕਿਸਮਾਂ ਦੀ ਸਿਫਾਰਿਸ਼ ਕੀਤੀ ਹੈ, ਇੱਕ ਹੈਗੀ ਹੈ AL 882 ਕਿਸਮ ਤੇ ਇੱਕ ਹੈਗੀ PAU 881। ਦੋ ਕਿਸਮਾਂ ਨੇ, ਇਹ ਤਕਰੀਬਨ 132 ਕੁ ਦਿਨ ਲੈਂਦੀਆਂ ਹੈ, ਤੇ ਇਹਨਾਂ ਦਾ ਝਾੜ ਜਿਹੜਾ ਔਸਤ ਝਾੜ ਹੈ ਉਹ 5 to 5.5 ਕੁਇੰਟਲ ਪ੍ਰਤੀ ਏਕੜ ਹੈਗਾ। ਤੇ ਜਿਹੜੀ ਹੈਗੀ ਪਹਿਲੀ ਕਿਸਮ ਦੱਸੀ ਸੀ AL 882 ਕਿਸਮ, ਇਹ ਜਿਹੜੀ ਸੈਮੀ ਡਿਟਰਮੀਨੇਟ ਟਾਈਪ ਹੈ ਕਿ ਜਿਹੜੀ ਦਾਲ ਵਾਲੀ ਫਸਲਾਂ ਇੱਕ ਸਾਰ ਨਹੀਂ ਪਕਾ ਹੁੰਦਾ ਪਰ ਇਹ ਫਿਰ ਵੀ ਪੱਕ ਜਾਂਦੀ ਹੈ, ਤੇ ਜਿਹੜੀ ਦੂਜੀ ਉਹ ਡਿਟਰਮੀਨੇਟ ਟਾਈਪ ਹੈ ਕਿ ਉਹਦੇ ਚ ਇੱਕ ਸਾਰ ਪਕਾ ਨਹੀਂ ਹੁੰਦਾ। ਤੇ ਜਿਹੜੀ ਇਹ ਫਸਲਾਂ ਹੈਗੀ ਹੈ ਇਹਦੇ ਚ ਦੋਨੋ ਜਿਹੜੀ PAU AL 882 ਕਿਸਮ ਹੈ ਇਹਦਾ ਜਿਹੜਾ ਕੱਦ ਹੈ ਉਥੋਂ ਤਕਰੀਬਨ 1 ਫੁੱਟ 20 to 30 ਸੈਂਟੀਮੀਟਰ ਘੱਟ ਹੈ, ਥੋੜੀ ਮਦਰੀ ਕਿਸਮ ਹੈ। AL ਜਿਹੜੀ ਹੈਗੀ ਹੈ PAU 881 ਹੈ ਉਹ ਥੋੜੀ ਲੰਬੀ ਕਿਸਮ ਹੈ।
2: ਅੱਛਾ, ਦੋ ਕਿਸਮਾਂ ਦੀ ਆਪਾਂ ਸਿਫਾਰਸ਼ ਦੀ ਗੱਲ ਤੁਸੀਂ ਦੱਸਿਆ ਹੈ ਕਿ ਇਹ ਦੋ ਕਿਸਮਾਂ ਸਿਫਾਰਸ਼ ਕੀਤੀਆਂ ਜਾਂਦੀਆਂ ਹੈ। ਹੁਣ ਗੱਲ ਹੈ ਕਿ ਹਰ ਇੱਕ ਜਿੱਦਾਂ ਕਹਿੰਦੇ ਹਰ ਫਸਲ ਦਾ ਆਪਣਾ ਰੰਗ ਰੂਪ ਹੈ, ਉਹਦੀ ਕਾਸ਼ਤਕਾਰੀ ਢੰਗਾਂ ਦੇ ਵਿੱਚ ਕਿਤੇ ਨਾ ਕਿਤੇ ਫਰਕ ਪੈ ਜਾਂਦਾ ਹੈ, ਤੇ ਕਾਸ਼ਤਕਾਰੀ ਢੰਗਾਂ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਕਾਸ਼ਤ ਜਦੋਂ ਆਪਾਂ ਇਹਦੀ ਕਰਨੀ ਹੈ, ਪਹਿਲੀ ਗੱਲ ਤਾਂ ਇਹੀ ਹੈ ਕਿ ਬੀਜ ਦੀ ਸੋਧ ਵੀ ਕਰਨੀ ਹੈ, ਜਾਂ ਕਿਸ ਤਰ੍ਹਾਂ ਦਾ ਤਰੀਕਾ ਹੈ ਕਿ ਆਪਾਂ ਡਰਿੱਲ ਨਾਲ ਬੀਜਣਾ ਹੈ, ਕਿਸ ਲਿਹਾਜ਼ ਨਾਲ ਜਿਹੜਾ ਆਪਾਂ ਬਜ਼ਾਰਾਂ ਲੈ ਕੇ ਆਉਣਾ ਹੈ, ਫਿਰ ਖਾਦ ਪਾਣੀ ਦੀ ਕੀ ਲੋੜ ਹੈ?
3: ਹਾਂਜੀ, ਜੇ ਆਪਾਂ ਬਿਜਾਈ ਦੇ ਸਮੇਂ ਦੀ ਗੱਲ ਕਰੀਏ, ਜਿਹੜਾ ਇਹਦਾ ਢੁਕਵਾਂ ਬਿਜਾਈ ਦਾ ਸਮਾਂ ਹੈਗਾ ਅਰਹਰ ਦਾ ਉਹ ਹੈਗਾ ਮਈ ਦਾ ਦੂਜਾ ਪੰਦਰਵਾੜਾ, ਤੁਸੀਂ 15 to 31 ਮਈ ਦੇ ਵਿੱਚ ਇਹਨੂੰ ਬੀਜ ਸਕਦੇ ਹੋ। ਤੇ ਜੇ ਆਪਾਂ ਇਹਨੂੰ ਪਿਛੇਤੀ ਬਿਜਾਈ ਵੀ ਕਰ ਸਕਦੇ ਹਾਂ, 15 to 25 ਜੂਨ ਜਿਹੜੀ ਹੈਗੀ ਪਹਿਲੀ ਕਿਸਮ ਦਾ AL 882 ਕਿਸਮ ਹੈ ਜਿਹੜੀ ਮਦਰੀ ਹੈ ਉਹਨੂੰ ਆਪਾਂ ਪਿਛੇਤੀ ਵੀ ਲਾ ਸਕਦੇ ਹਾਂ। ਤੇ ਇਹਦੇ ਚ ਜਿਹੜਾ ਬਿਜਾਈ ਦਾ ਢੰਗ ਹੈ ਇਹ ਆਪਾਂ

0: ਤੇ ਪੱਧਰੀ ਵੀ ਬਿਜਾਈ ਕਰ ਸਕਦੇ ਆ ਜਾਂ ਇਹਨੂੰ ਬੈਡਾਂ ਤੇ ਬੀਜ ਸਕਦੇ ਆ। ਜਿਹੜਾ ਕਣਕ ਵਿੱਚ ਵਰਤੇ ਜਾਣ ਵਾਲਾ ਬੈਡ ਪਲਾਂਟਰ ਤੇ ਆਪਾਂ ਇੱਕ ਸਿਆੜ ਅਰਹਰ ਦਾ ਲਾ ਕੇ ਇਹਦੀ ਬਿਜਾਈ ਕਰ ਸਕਦੇ ਆ। ਇਹ ਜਿਹੜੀ ਬੈਡਾਂ ਤੇ ਬਿਜਾਈ ਕਰਦੀ ਹੈ ਜਿੱਥੇ ਦਰਮਿਆਨੀਆਂ ਤੋਂ ਭਾਰੀ ਜ਼ਮੀਨ ਹੈ ਉੱਥੇ ਹੀ ਅਸੀਂ ਸਿਫਾਰਿਸ਼ ਕਰਦੇ ਕਿ ਬੈਡਾਂ ਤੇ ਬਿਜਾਈ ਕੀਤੀ ਜਾਵੇ। ਜਿਹੜੀ ਤੀਸਰੀ ਬਿਜਾਈ ਦਾ ਢੰਗ ਹੈ ਕਿ ਤੁਸੀਂ ਇਹਨੂੰ ਕਣਕ ਤੋਂ ਬਾਅਦ ਜਦੋਂ ਹੱਥੀ ਵੱਡੀ ਹੋਏ ਕਣਕ ਜ਼ੀਰੋ ਟਿਲ ਡਿਲ ਨਾਲ ਵੀ ਇਹਦੀ ਬਿਜਾਈ ਕਰ ਸਕਦੇ ਹੋ ਬਿਨਾਂ ਵਾਹੀ ਨੇ। ਇਹਦੇ ਨਾਲ ਪਾਣੀ ਦੀ ਵੀ ਬਚਤ, ਖਰਚੇ ਦੀ ਵੀ ਬਚਤ ਹੁੰਦੀ ਹੈ, ਜਿਹੜਾ ਵਾਹੀ ਤੇ ਖਰਚਾ ਹੁੰਦਾ ਤੇ ਸਮੇਂ ਸਿਰ ਬਿਜਾਈ ਹੋ ਜਾਂਦੀ ਹੈ। ਕਿ ਜੇ ਅਸੀਂ ਮਈ ਚ ਬਿਜਾਈ ਕਰਦੇ ਆ ਤੇ ਤਾਂ ਕਿ ਖੇਤ ਕਣਕ ਲਈ ਆਉਣ ਵਾਲੀ ਫਸਲ ਲਈ ਸਮੇਂ ਸਿਰ ਖਾਲੀ ਹੋ ਜਾਏ ਤੇ ਅਗਲੀ ਫਸਲ ਲੇਟ ਨਾ ਹੋ। ਤੇ ਜੇ ਬੀਜ ਦੀ ਮਾਤਰਾ ਕਿੰਨੇ ਬੀਜ ਚਾਹੀਦਾ, ਆਪਾਂ ਨੂੰ ਕਿੰਨਾ ਬੀਜ ਪਾਉਣਾ ਚਾਹੀਦਾ ਕਿੱਲੇ ਪਿੱਛੇ, ਇਹਨਾਂ ਕਿਸਮਾਂ ਲਈ ਜੇ ਆਪਾਂ ਮਈ ਦੇ ਦੂਜੇ ਪੰਦਰਵਾੜੇ ਚ ਬੀਜਣੀ ਹੈ ਤੇ ਆਪਾਂ ਨੂੰ 6 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣਾ ਚਾਹੀਦਾ ਹੈ। ਜੇ ਆਪਾਂ ਇਹਦੀ ਪਿਛੇਤੀ ਬਿਜਾਈ ਜਿਹੜੀ ਮੈਂ ਤੁਹਾਨੂੰ ਦੱਸੀ ਕਿਸਮ AL 882 ਦੀ ਕਰਨੀ ਹੈ ਤੇ ਉਹਦੇ ਚ 12 ਕਿਲੋ ਵੀ ਪ੍ਰਤੀ ਏਕੜ ਚਾਹੀਦਾ, ਕਿਉਂਕਿ ਲੇਟ ਚ ਬੂਟੇ ਦਾ ਵਾਧਾ ਘੱਟ ਹੁੰਦਾ, ਇਸ ਲਈ ਉਹਦੇ ਚ ਵੱਧ ਬੀਜ ਦੀ ਲੋੜ ਪੈਂਦੀ ਹੈ। ਤੇ ਇਹਦੇ ਚ ਜਿਹੜਾ ਸਿਆੜ ਤੋਂ ਸਿਆੜ ਦਾ ਫਾਸਲਾ ਹੈ ਉਹ ਤਕਰੀਬਨ 50 ਸੈਂਟੀਮੀਟਰ ਹੋਣਾ ਚਾਹੀਦਾ ਜੇ ਆਪਾਂ ਅਗੇਤੀ ਬਿਜਾਈ ਕਰਨੀ ਹੈ ਮਈ ਚ। ਜੇ ਜੂਨ ਚ ਕਰਨੀ ਹੈ ਤੇ ਆਪਾਂ 1 ਫੁੱਟ ਦੇ ਫਾਸਲੇ ਤੇ ਇਹਨੂੰ ਬਿਜਾਈ ਕਰਨੀ ਹੈ।
1: ਅੱਛਾ ਡਾਕਟਰ ਸਾਹਿਬ, ਤਾਂ ਬਿਜਾਈ ਦਾ ਢੰਗ ਤਰੀਕਾ ਤਾਂ ਹੋ ਗਿਆ, ਜੇ ਤਾਂ ਆਪਾਂ ਬੀਜ ਦੀ ਗੱਲ ਕੀਤੀ ਸੀ ਕਿ ਬੀਜ ਨੂੰ ਵੀ ਕੋਈ ਜਿੱਦਾਂ ਜਰਮੀਨੇਸ਼ਨ ਜਿਹੜੀ ਜ਼ਿਆਦਾ ਹੋਵੇ, ਕੋਈ ਇਹੋ ਜਿਹੇ ਤਰੀਕੇ ਕਰਨੇ ਹੈ ਕਿ ਉਹਦਾ ਪੰਗਾਰਾ ਠੀਕ ਹੋਵੇ, ਹਨਾ, ਜ਼ਿਆਦਾ ਤੋਂ ਜ਼ਿਆਦਾ ਉਤਪਾਦਨ ਮਿਲੇ।
0: ਹਾਂਜੀ, ਬੀਜ ਨੂੰ ਤੁਸੀਂ ਸੋਤ ਕੇ, ਰਾਈਜ਼ੋਬੀਅਮ ਕਲਚਰ ਜਿਹੜਾ ਆਉਂਦਾ ਹੈ ਉਹਦੇ ਨਾਲ ਸੋਤ ਕੇ ਤੁਸੀਂ ਬਿਜਾਈ ਕਰ ਸਕਦੇ ਹੋ। ਜਦੋਂ ਤੁਸੀਂ ਬਿਜਾਈ ਕਰਨੀ ਉਸ ਤੋਂ ਤੁਰੰਤ ਪਹਿਲਾਂ ਹੀ ਤੁਸੀਂ ਜਿਹੜਾ ਇੱਕ ਟੀਕੇ ਦਾ ਪੈਕਟ ਆਉਂਦਾ ਹੈ ਰਾਈਜ਼ੋਬੀਅਮ ਕਲਚਰ ਦਾ, ਉਹਨੂੰ 1 ਏਕੜ ਕਿੱਲੇ ਲਈ ਕਾਫੀ ਹੁੰਦਾ ਹੈ ਤੇ ਉਹਨੂੰ ਤੁਸੀਂ ਬੀਜ ਨੂੰ ਲਾ ਕੇ ਤੇ ਛਾਵੇਂ ਸੁਕਾ ਕੇ ਤੇ ਤੁਰੰਤ ਬਿਜਾਈ ਕਰ ਲੈਣੀ ਹੈ।
1: ਬਹੁਤੀ ਦੇਰ ਰੱਖਣਾ ਨਹੀਂ।
0: ਹਾਂਜੀ,
1: ਤਾਂ ਕਿ ਉਹਦਾ ਜਿਹੜਾ ਅਸਰ ਹੈ ਉਹ ਕਿਤੇ ਜ਼ਾਇਆ ਨਾ ਹੋ।
0: ਹਾਂਜੀ।
1: ਅੱਛਾ, ਜਿੱਦਾਂ ਹੁਣ ਆਪਾਂ ਦੇਖਦੇ ਆ ਕਿ ਗਰਮੀ ਦਾ ਪ੍ਰਭਾਵ ਜਿਹੜਾ ਉਹ ਵਧਣਾ ਸ਼ੁਰੂ ਹੋ ਗਿਆ, ਹੁਣ ਤਾਂ ਤਾਪਮਾਨ ਜਿਹੜਾ 40 ਤੋਂ ਵੀ ਉੱਪਰ ਕਈ ਥਾਵਾਂ ਤੇ ਚਲਿਆ ਗਿਆ ਹੈ, ਤੇ ਪਾਣੀ ਦੀ ਲੋੜ ਜਿੱਦਾਂ ਆਪਾਂ ਦੇਖਦੇ ਆ ਕਿ ਇਹਨਾਂ ਦਿਨਾਂ ਦੇ ਵਿੱਚ ਫਸਲਾਂ ਨੂੰ ਵੱਧ ਜਾਂਦੀ ਹੈ।
0: ਹਾਂਜੀ,
1: ਤੇ ਕਿਉਂਕਿ ਦਾਲ ਵਾਲੀ ਫਸਲ ਹੈ ਇਹਦੇ ਚ ਬੜਾ ਸਾਨੂੰ ਇਹ ਵੀ ਚੀਜ਼ ਗੰਭੀਰਤਾ ਨਾਲ ਲੈਣੀ ਪੈਣੀ ਹੈ ਕਿਉਂਕਿ ਦੂਜੀਆਂ ਫਸਲਾਂ ਦਾ ਤੇ ਇਹ ਫਸਲ ਦਾ ਫਰਕ ਹੈ।
0: ਹਾਂਜੀ,
1: ਇਹ ਜੀ ਪਾਣੀ ਦਾ ਪ੍ਰਬੰਧਨ ਆਪਾਂ ਕਿੱਦਾਂ ਕਰਨਾ ਹੈ, ਜੇ ਬੈਡਾਂ ਤੇ ਹੈ ਤਾਂ ਕਿੱਦਾਂ ਜਾਂ ਪੱਧਰੇ ਹੈ ਤਾਂ ਕਿੱਦਾਂ?
0: ਹਾਂਜੀ, ਜੇ ਆਪਾਂ ਦਾਲਾਂ, ਵੈਸੇ ਤੇ ਦਾਲਾਂ ਚ ਘੱਟ ਪਾਣੀ ਦੀ ਲੋੜ ਹੁੰਦੀ ਹੈ ਜੇ ਆਪਾਂ ਝੋਨੇ ਦੇ ਮੁਕਾਬਲੇ ਦੇਖੀਏ, ਤੇ ਇਹਦੇ ਚ ਤੁਸੀਂ ਪਹਿਲਾਂ ਪਾਣੀ ਜਿਹੜਾ ਅਰਹਰ ਚ 3 ਤੋਂ 4 ਹਫ਼ਤੇ ਬਾਅਦ ਤੁਸੀਂ ਪਹਿਲਾਂ ਪਾਣੀ ਲਾ ਦੋਗੇ, ਤੇ ਉਸ ਤੋਂ ਬਾਅਦ ਜੇ ਤੇ ਮੀਂਹ ਪੈ ਜਾਂਦੇ ਹੈ ਤੇ ਫਿਰ ਤੁਹਾਨੂੰ ਉਹਦੇ ਮੁਤਾਬਿਕ ਪਾਣੀ ਲਾਉਣ ਦੀ ਲੋੜ ਪਈ ਹੈ। ਜਿਹੜਾ ਅਖੀਰਲਾ ਪਾਣੀ ਹੈ ਤੁਸੀਂ ਮਿਡ ਸੈਪਟੈਂਬਰ ਤੇ ਬੰਦ ਕਰ ਦੇਣਾ ਹੈ ਤਾਂ ਕਿ ਉਹ 1 ਸਾਲ ਦਾ ਪਕਾ ਹੋ ਜਾਏ, ਸਮੇਂ ਸਿਰ ਤੁਹਾਡੇ ਖੇਤ ਖਾਲੀ ਹੋ ਸਕੇ। ਜੇ ਤੁਸੀਂ ਪਾਣੀ ਲਾਈ ਜਾਓਗੇ ਤੇ ਉਹ ਫਸਲ ਪੱਕੂਗੀ ਨਹੀਂ ਜਲਦੀ, ਇਸ ਲਈ ਪਹਿਲਾਂ ਪਾਣੀ ਤੇ 3 ਤੋਂ 4 ਹਫ਼ਤੇ ਬਾਅਦ ਤੁਸੀਂ ਲਾ ਦੇਣਾ। ਉਸ ਤੋਂ ਬਾਅਦ ਮੌਸਮ ਤੇ ਡਿਪੈਂਡ ਕਰੂਗਾ, ਕਈ ਵਾਰੀ ਮੀਂਹ ਪੈ ਜਾਂਦੇ ਆ ਤੇ ਲੋੜ ਨਹੀਂ ਪੈਂਦੀ।
1: ਅੱਛਾ ਡਾਕਟਰ ਸਾਹਿਬ, ਇਹ ਫਸਲਾਂ ਦੇ ਉੱਤੇ ਜਿੱਦਾਂ ਆਪਾਂ ਸਾਰੇ ਜਾਣਦੇ ਆ ਕਿ ਕਈ ਮੌਸਮੀ ਅਸਰ ਵੀ ਹੁੰਦੇ ਹੈ ਤੇ ਕਈ ਆਪਾਂ ਇਹ ਦੇਖਦੇ ਆ ਕਿ ਕੀਟ ਪਤੰਗਾਂ ਦੇ ਅਸਰ ਵੀ ਹੁੰਦੇ ਹੈ, ਕਿਹੜੇ ਕਿਹੜੇ ਖਾਸ ਅਸਰ ਹੈ ਜਿਨ੍ਹਾਂ ਚੀਜ਼ਾਂ ਆਪਾਂ ਕੀੜਿਆਂ ਦੀ ਗੱਲ ਕਰ ਰਹੀ ਹੈ, ਮੌਸਮੀ ਅਸਰਾਂ ਦੀ ਗੱਲ ਕਰ ਰਹੀ ਹੈ, ਬਿਮਾਰੀਆਂ ਦੀ ਗੱਲ ਕਰ ਰਹੀ ਹੈ, ਅਰਹਰ ਦੀ ਫਸਲ?
0: ਹਾਂਜੀ, ਬਿਮਾਰੀ ਦੇਖੀਏ ਤੇ ਬਿਮਾਰੀ ਤੇ ਇੱਕ ਫਾਈਟੋਫਥੋਰਾ ਬਲਾਈਟ ਇੱਕ ਆਉਂਦੀ ਹੈ ਜਿਹੜੀ ਉਹ ਮੌਸਮ ਤੇ ਡਿਪੈਂਡ, ਜੇ ਜ਼ਿਆਦਾ ਮੀਂਹ ਪੈਂਦੇ ਉਸ ਟਾਈਮ ਤੇ, ਜੇ ਤੁਸੀਂ ਬੈੱਡ ਤੇ ਬੀਜਦੇ ਹੋ ਤੇ ਫਿਰ ਉਹ ਬਿਮਾਰੀ ਵੀ ਘੱਟ ਆਊਗੀ।
1: ਅੱਛਾ,
0: ਤੇ ਦੂਸਰਾ ਹੈ ਕਿ ਇਹਦੇ ਚ ਜਿਹੜੇ ਜਦੋਂ ਫੁੱਲ ਆ ਜਾਂਦੇ ਆ ਉਦੋਂ ਇੱਕ ਬਲਿਸਟਰ ਬੀਟਲ ਕੀੜਾ ਆਉਂਦਾ ਉਹ ਆਉਂਦਾ, ਜਾਂ ਇੱਕ ਫੁੱਲਾਂ ਦੇ ਵਿੱਚ ਸੁੰਡੀ ਹੁੰਦੀ ਹੈ ਮਰੂਕਾ ਨਾਂ ਦੀ, ਉਹਦਾ ਅਟੈਕ ਹੁੰਦਾ, ਤੇ ਜਾਂ ਪੌਟ ਬੋਰਰ, ਇਹੀ ਕੀੜੇ ਆਉਂਦੇ ਆ, ਹੋਰ ਨਹੀਂ ਇਹਦੇ ਚ ਹੁੰਦਾ। ਤੇ ਇਹਦੇ ਚ ਜੇ ਖਾਦਾਂ ਦੀ ਆਪਾਂ ਗੱਲ ਕਰੀਏ ਕਿ ਖਾਦਾਂ ਚ ਤੁਸੀਂ ਬਿਜਾਈ ਵੇਲੇ 11 ਕਿਲੋ ਯੂਰੀਆ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤੇ 100 ਕਿਲੋ ਸਿੰਗਲ ਸੁਪਰ ਫਾਸਫੇਟ ਇਹ ਤੁਸੀਂ ਬਿਜਾਈ ਵੇਲੇ ਪਾਉਣਾ ਹੈ।
1: ਇਹਦੇ ਚ ਦੇਸੀ ਖਾਦ ਵੀ ਇਹਨਾਂ ਲਈ ਕਾਫੀ ਮੁਫੀਦ ਹੈ।
0: ਹਾਂਜੀ ਹਾਂਜੀ, ਦੇਸੀ ਖਾਦ ਤੇ, ਹਾਂਜੀ, ਦਾਲਾਂ ਚ ਕੋਈ ਵੀ ਦਾਲ ਹੋਵੇ ਤੇ ਦੇਸੀ ਖਾਦ ਨੂੰ ਮੰਨਦੀ ਹੈ ਜੀ, ਤੁਸੀਂ ਦੇਸੀ ਖਾਦ ਵੀ ਪਾ ਸਕਦੇ ਹੋ।
1: ਅੱਛਾ ਡਾਕਟਰ ਸਾਹਿਬ, ਹੋਰ ਕੋਈ ਅਰਹਰ ਦੀ ਫਸਲ ਦੀ ਕੋਈ ਅਹਿਮ ਜਿਹੜੀ ਗੱਲ ਆਪਾਂ ਕਰਨੀ ਚਾਹੀਏ ਤਾਂ ਕਿ ਸਾਡੇ ਕਿਸਾਨ ਵੀਰ, ਕਈ ਵਾਰੀ ਐਸਾ ਨੁਕਤਾ ਹੁੰਦਾ ਆਮ ਤੌਰ ਤੇ ਜਿੱਦਾਂ ਦੇਖਦੇ ਆ ਕਿ ਦਾਲਾਂ ਨੂੰ ਲੈ ਕੇ ਨਾ ਕਈ ਵਾਰੀ ਫਲੀਆਂ ਵੀ ਖਾਲੀ ਰਹਿ ਜਾਂਦੀਆਂ ਨੇ।
0: ਹਾਂਜੀ,
1: ਹਨਾ, ਆਮ ਤੌਰ ਤੇ ਇਹ ਜਿਹੜਾ ਸਾਨੂੰ ਬਹੁਤ ਜ਼ਿਆਦਾ ਜਿਹੜੀ ਕਹਿ ਸਕਦੇ ਆ ਕਿ ਇੱਕ ਕਿਸਾਨ ਵੀਰਾਂ ਦਾ ਰੋਸਾ ਹੁੰਦਾ ਕਿ ਯਾਰ ਅਸੀਂ ਫਸਲ ਲਾਈ ਸੀ ਉਹ ਫਲੀਆਂ ਪਈਆਂ, ਫਲੀਆਂ ਖਾਲੀ ਨਿਕਲ ਗਈਆਂ, ਫਲ ਨਹੀਂ ਆਇਆ, ਕੁਛ ਇਦਾਂ ਦੀ ਦਿੱਕਤਾਂ ਵੀ ਆ ਜਾਂਦੀਆਂ ਨੇ।
0: हाँ जी, ए फिर तुहानू कीड़े का बहुत ध्यान रखना पैंदा है। एक तो

0: इस फसल च। दूसरा है कि एक तो ये जी किस्म की बिजाई होर भी किस्म आदि है, कई बार फार्मर बाहरों बीज ले लेंगे जो भी यदि मतलब बीज है जो यूनिवर्सिटी सिफारिश की करे उ सीड खरीदना हां जी किस्म लैनी चाहिए है। ए, एक नंबर पी एक नंबर खेत तो एक नंबर बीज वाली दुकान तो तानू ए दोनों किस्मा दी बीज मिल जूगा। ते तुसी उत्थो एक ते किस्म दी सही खरीद होवे, सही किस्म दी चोन होवे, दूजा सही समय ते बिजाई कीती जावे, ते तीजा जदो मैं तुहानू दस्सिया कि कीड़े दा बहुत ध्यान रखना पैंदा है। जिहड़ी ए दाल वाली फसलां है ए मौसम ते बहुत निर्भर करदी है कि जदो ज्यादा बारिश हो जाती है नाले सौनी रुत च वैसे भी कीड़े दा अटैक थोड़ा बहुत हुंदा है, ते जिस तरह आपां झोने च गेड़ा मारदे हां ते उस तरह एते च भी लोड़ है, ये नहीं कि तुसी बीज के ते मतलब
1: देखो हर फसल बाकी अहम जी जिक्र किया डॉक्टर साहब कि किस्म जी है सिफारिश जिदा AL 882 की गल की है, PAU 882 की गल की है, दो किस्म सिफारिश की जाती है। ਇਹਨਾਂ ਦਾ ਬੀਜ ਜਿਹੜਾ ਹੈ ਤੁਸੀਂ ਦੱਸਿਆ ਹੀ ਹੈ ਕਿ ਜਿਹੜੀ ਦੁਕਾਨ ਹੈਗੀ ਹੈ ਬੀਜਾਂ ਦੀ ਉਹ ਤੋਂ ਲੈ ਕੇ ਜਿਹੜੇ ਬਾਕੀ ਤਾਂ ਕਾਸ਼ਤਕਾਰੀ ਢੰਗ ਹੈ ਵੈਸੇ ਤਾਂ ਜ਼ਿਮੀਦਾਰ ਸਿਆਣੇ ਜਾਣਦੇ ਹੈ, ਤੇ ਫਿਰ ਵੀ ਜਿੱਦਾਂ ਕਹਿੰਦੇ ਕਿ ਚੁਕੰਨੇ ਪੂਰੀ ਸੂਝ ਬੂਝ ਨਾਲ ਬੜੀ ਜਾਗਰੂਕਤਾ ਨਾਲ, ਇਹ ਨਹੀਂ ਹੈ ਕਿ ਦਾਲ ਹੀ ਹੈ, ਇਹ ਦਾਲ ਹੀ ਨਹੀਂ ਹੈਗੀ, ਦਾਲ ਤਾਂ ਗੜੂਗੀ ਜੇ ਦਾਲ ਆਪਾਂ
0: ਨਾਲੇ ਜਿਹੜੀ ਅਰਹਰ ਦੀ ਦਾਲ ਹੈ ਉਹ ਸਭ ਤੋਂ ਮਹਿੰਗੀ ਦਾਲ ਹੈ, ਤੁਸੀਂ ਦੇਖੋ ਬਾਜ਼ਾਰ ਲੈਣ ਜਾਓ ਤੇ ਸਭ ਤੋਂ ਮਹਿੰਗੀ ਦਾਲ ਹੈ, ਇਹਦਾ ਜੇ MSP
1: ਉਹ ਚੀਜ਼ ਹਰ ਇੱਕ ਮਹਿੰਗੀ ਹੈ ਜਿਹੜੀ ਅਸੀਂ ਨਹੀਂ ਖਾਂਦੇ।
0: ਹਾਂਜੀ
1: ਪੰਜਾਬੀ ਜਿਹੜੀ ਚੀਜ਼ ਖਾਂਦੇ ਨਹੀਂ ਨਾ ਉਹ ਚੀਜ਼ ਹਰ ਇੱਕ ਮਹਿੰਗੀ ਹੈ, ਇਹ ਕੁਦਰਤਨ ਗੱਲ ਹੈ। ਸੋ ਇਸ ਕਰਕੇ ਤੁਸੀਂ ਦੇਖ ਲਓ ਵੀ ਨਾਰੀਅਲ ਆਪਣੇ ਨਹੀਂ ਉਗਾਇਆ ਜਾਂਦਾ, ਬਾਹਰੋਂ ਆਉਂਦੇ ਦੇਖੋ ਇੱਥੇ 40-40 50-60 ਰੁਪਏ ਦਾ ਇੱਕ ਨਾਰੀਅਲ ਵਿਕੀ ਜਾਂਦਾ ਹੈ। ਇਹੀ ਆਪਾਂ ਕਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਬਾਈ ਤੁਸੀਂ ਖੇਤੀ ਚ ਭਿੰਨਤਾ ਦੀਆਂ ਸੰਭਾਵਨਾਵਾਂ ਨੂੰ ਲੱਭੋ। ਹੁਣ ਜਦ ਤੱਕ ਅਸੀਂ ਇਸੇ ਫਸਲੀ ਚੱਕਰ ਤੇ ਟਿਕੇ ਰਹਾਂਗੇ ਕੋਈ ਆਮਦਨ ਦਾ ਸਾਡਾ ਬਹੁਤਾ ਇਹਦੇ ਚ ਸੰਭਾਵਨਾ ਵਧਣ ਦੀ ਨਹੀਂ ਹੈਗੀ ਹੈ।
0: ਮੌਸਮ ਦਾ ਬਦਲਾਅ ਦਾ ਕਾਰਨ ਵੀ ਇਹੀ ਹੈ, ਲਗਾਤਾਰ ਝੋਨਾ ਲੱਗਣ ਕਾਰਨ ਹੀ ਜਿਹੜੀ ਹਿਊਮਿਡਿਟੀ ਵੀ ਬਹੁਤ ਵਧੀ ਹੈ।
1: ਬਿਲਕੁਲ ਬਿਲਕੁਲ ਬਿਲਕੁਲ, ਸੋ ਇਹ ਚੀਜ਼ ਨੂੰ ਵੀ ਵਿਚਾਰਨਾ ਪਏਗਾ। ਡਾਕਟਰ ਹਰਪ੍ਰੀਤ ਕੌਰ ਵਿਰਕ ਜੀ ਅਰਹਰ ਦੀ ਕਾਸ਼ਤਕਾਰੀ ਨੂੰ ਲੈ ਕੇ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਸਾਡੇ ਕਿਸਾਨ ਵੀਰ ਜ਼ਰੂਰ ਰਾਹ ਲੈਣਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ।
0: ਥੈਂਕ ਯੂ।
2: ਹਾਂਜੀ
1: ਲੋਕ ਬੋਲ ਗਾਉਣ ਦੇਸ਼ ਲਾਉਣੇ ਸੰਤੂ ਸਾਹਿਬ।

ਗੋ ਜਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਸੋੜਿਆ ਗਿਆ ਹੈ ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

ਔੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਹਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਇਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨੇ ਹੋਵੇ ਪ੍ਰਮਾਣ ਤਾਂ ਕਸਮੇ ਕਾ ਮਹਿਲ ਪਾਏ ਸੀ। ਕਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗੇ ਪੈਦਾ ਜਾਏ ਸੀ, ਤਾਂ ਦਰਗੇ ਪੈਦਾ ਜਾਏ ਸੀ।

ਸਿਖਾਣੇ ਕਰੇ ਨਿਵਾਸ ਸ਼੍ਰੀ ਵਗੈਨ ਤਿੰਨ ਗਲ ਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾ ਦੋ ਨਾ ਵੀ ਆਵੇ ਹੋਈ ਸਾਥ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ

0: ਪਹਿਲਾ ਜੇ ਮਹਾਂ ਕਾ ਕਰਮ ਹੈ ਕਰਮ ਪਿਤਰੀ ਦੇ ਅੱਗੇ ਵਸਤੀਆਂ ਪਿਤਰੀ ਚੋਰ ਕਰੇ ਵੱਡੀਆ ਹੱਥ ਦਲਾਲ ਕੇ ਮੁਸਫੀ ਉਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਕੱਟੇ ਕਹਿ ਲੋ ਦੇ ਮਹਲਾ ਪਹਿਲਾ
1: ਜੋ ਜੋ ਰੂਸਰ ਨਾਮ ਨਹੀਂ ਆਵੇ।

0: ਪੌੜੀ ਤੁਰੇ ਪਲਾਣੇ ਪਾਉਣ ਵੇਖ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਬਾੜੀਆ ਲੈ ਬੈਠੇ ਘਰ ਪਸਾਰਿਆ ਚੀਜ਼ ਗਿਆ ਮਨ ਭਾਵਦੇ ਹਰ ਬੁੱਝਣ ਨਾਹੀ ਹਾਰਿਆ ਕਰ ਫਰਮਾਇਆ ਸਿਖਾਇਆ ਵੇਖ ਮੈਲਤ ਮਨ ਵਿਸਾਰਿਆ ਜਾਰਿਆ ਜੋ ਬਣਹਾਰਿਆ ਜਾਰਿਆ ਜੋ ਬਣਹਾਰਿਆ
1: ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ।

0: ਅੱਖੀ ਸੂਤ ਪਵੇਖਣਾ ਪਰ ਤ੍ਰੈ ਪਰਦਾ ਰੂਪ ਕੰਨੀ ਸੂਤ ਕੰਨ ਪੈ ਲੈ ਦੁਬਾਰੀ ਖਾਏ ਨਾਨਕ ਹੰਸਾ ਆਦਮੀ ਬੱਦੇ ਜੰਪੁਰ ਜਾਏ ਮਹਲਾ ਪਹਿਲਾ
1: ਸਭ ਸੂਤ ਭਰਮ ਹੈ ਦੂਜੇ ਲੱਗੇ ਜਾ

0: ਬੜੀ ਸਤਿਗੁਰ ਵੱਡਾ ਕਰਸਲ ਆਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਰੇ ਤਨ ਦਰਿਆਈਆਂ ਜਾਤ ਇਸ ਭਾਣਾ ਦਾ ਮਨ ਵਸਾਈਆਂ ਤਾਰ ਹੁਕਮ ਮਸਤਕ ਹੱਥ ਤਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੌਨਤ ਪਾਈਆਂ ਸਹਿਤ ਉੱਠੇ ਨੌਨਤ ਪਾਈਆਂ
1: ਗੁਰਸਿੱਖ ਕਮਲ ਹਰ ਪੀ

ਸਲੋਕ ਮਹਲਾ ਪਹਿਲਾ ਪਹਿਲਾ ਸੁਚਾਇਆ ਭਾਈ ਸੁਚੇ ਬੈਠਾ ਸੁਚੇ ਅੱਗੇ ਰੱਖਿਓ ਕੋਈ ਨਾ ਪਿੱਟੇ ਹੋ ਜਾ ਸੁੱਚਾ ਹੋਏ ਕਹਿ ਜੇ ਵਿਆ ਲੱਗਾ।

ਪੰਡ ਜਮੀਏ ਪੰਡ ਮੀਏ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੁਆ ਪੰਡ ਪਹਲੀਏ ਪੰਡ ਹੋਵੇ ਬੰਦਹਾਲ ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਾਜਾਨ ਪੰਡੋ ਹੀ ਪੰਡ ਪੁਜੇ ਪੰਡੇ ਪਾ ਨ ਕੋਏ ਨਾਨਕ ਵੰਡੇ ਬਾਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਏ।

ਫਿੱਕੋ ਫਿੱਕਾ ਸਦੀਆਂ ਫਿੱਕੇ ਫਿੱਕੀ ਸੋ ਫਿੱਕਾ ਦਰਗੇ ਸੱਟੀ ਐ ਮੋ ਥੁੱਕਾ ਫਿੱਕੇ ਪਾਏ ਫਿੱਕਾ ਮੁਰਖਾ ਖੀਏ ਪਾਣਾ ਲਹਿ ਸਜਾਏ।